ਲਿਆਵਾਂ ਅੱਗ ਉੱਚੀ ਥਾਂ ਤੇ ਚੜ ਗਿਆ। ਦਾਸ ਕਈ ਵਾਰੀ ਅਜਮੇਰ ਜੇ ਹੈ ਤੱਕਿਆ, ਮੁਸਲਮਾਨਾਂ ਦਾ ਦੂਜਾ ਮੱਕਾ ਹੈ ਅਜਮੇਰ ਸ਼ਰੀਫ, ਬੜਾ ਸੁੰਦਰ ਬਣਿਆ ਹੋਇਆ ਹੈ। ਉਹ ਜਗ੍ਹਾ ਵੀ ਤੱਕੀ ਜਿੱਥੇ ਫਰੀਦ ਨੇ ਉੱਚੀ ਚੜ ਕੇ ਪਹਾੜੀ ਦੇ ਉੱਤੇ ਅੱਗ ਦੀ ਭਾਲ ਕੀਤੀ। ਦੂਰ ਵੇਖਿਆ ਅੱਗ ਦਾ ਲਿਸ਼ਕਾਰਾ ਪਿਆ, ਤੁਰਨ ਲੱਗਾ, ਖਿਆਲ ਆਇਆ ਮਨਾ ਬਾਰਿਸ਼ ਬੜੀ ਜ਼ੋਰ ਦੀ, ਕਿਸ ਤਰ੍ਹਾਂ ਪਹੁੰਚਣ। ਫਰੀਦ ਨੇ ਉਸ ਵੇਲੇ ਸਲੋਕ ਉਚਾਰਿਆ।

0: ਹੁੰਦਾ ਗਲੀਆਂ ਚਿੱਕੜ ਦੂਰ ਕਰ, ਗਲੀਆਂ ਚ ਬੜਾ ਚਿੱਕੜ ਹੈ, ਅੱਗ ਵਾਲਾ ਘਰ ਵੀ ਦੂਰ ਹੈ ਤੇ ਮੁਰਸ਼ਦ ਨਾਲ ਨਿਉ ਵੀ ਹੈ। ਪਹਿਲਾਂ ਤਾਂ ਭੀਜੇ ਕਮਲੀ, ਇੱਕੋ ਕਮਲੀ ਸੀ ਫਰੀਦ ਦੇ ਉੱਤੇ, ਤੇ ਮੈਂ ਚੱਲਦਾ ਤਾਂ ਮੇਰੀ ਕਮਲੀ ਭਿੱਜ ਜਾਏਗੀ, ਰਹਾਂ ਤਾਂ ਟੁੱਟੇ ਨਿਉ, ਤੇ ਜੇ ਅੱਗ ਨਾ ਲਿਆਂਦੀ, ਪਾਣੀ ਨਾ ਗਰਮ ਕਰਕੇ ਇਸ਼ਨਾਨ ਕਰਾਇਆ ਤਾਂ ਮੇਰਾ ਪਿਆਰ ਟੁੱਟ ਜਾਏਗਾ, ਖੁਸ਼ੀ ਹੋਏਗੀ। ਇਸ ਵੇਲੇ ਫਰੀਦ ਦੇ ਮਨ ਚ ਇਹ ਵਿਚਾਰ ਆਈ ਤੇ ਬਾਬਾ ਜੀ ਆਪ ਆਪਣੀ ਸੋਹਣੀ ਰਸਨਾ ਤੋਂ ਇਹ ਸਾਖੀ ਸੁਣਾਉਂਦੇ ਸਨ ਕਿ ਫਰੀਦ ਨੂੰ ਆਕਾਸ਼ ਬਾਣੀ ਹੋਈ, ਆਵਾਜ਼ ਆਈ ਓ ਫਰੀਦਾ, ਨਿਉ ਲਾਣੇ ਪੀਰਾਂ ਮੁਰਸ਼ਦਾਂ ਨਾਲ ਤੇ ਸਰਫੇ ਕਰਨੇ ਕਮਲੀਆਂ ਦੇ ਆਖੋ ਸ੍ਰੀ ਹੋਏਗੀ, ਕਮਲੀਆਂ ਦੇ ਸਰ ਸੱਚ ਦੇ ਡਿੱਗ ਪਿਆ ਫਰੀਦ। ਓ ਖੁਦਾਵੰਦ ਤਾਲਾ ਮੈਂ ਭੁੱਲ ਗਿਆ, ਮੈਨੂੰ ਮਾਫੀ ਦੇਈ। ਫਰੀਦ ਤੁਰਿਆ ਤੇ ਪੜਦਾ ਜਾਂਦਾ ਕਿ
1: ਸਿੱਜੋ ਸਿੱਜੋ ਕਮਲੀ,
0: ਇਹ ਕਮਲੀ ਤੂੰ ਭਿੱਜ ਜਾ, ਸਿੱਜੋ ਭਾਵੇਂ ਸਰੀਰ ਹੀ ਲੱਗ ਜਾਵੇ।

ਸਤਨਾਮ ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ ਨਾਲੇ ਘਰ ਦਾ ਕੰਮ ਕਾਰ ਕਰਨਾ ਦੇਖਭਾਲ ਕਰਨੀ ਹੈ ਨਾਲੇ ਧੰਨ ਗੁਰੂ ਨਾਨਕ ਦੇ ਸ਼ੁਕਰਾਨੇ ਕਰਦੇ ਤੇ ਜਪਣਾ ਸਤਨਾਮ ਸ੍ਰੀ ਬਾਬਾ ਜੀ ਕਹਿੰਦੇ ਸਨ ਨਾ ਹੱਥ ਕਾਰ ਵੱਲ ਤੇ ਦਿਲ ਦਾਤਾਰ ਵੱਲ ਦੋਵੇਂ ਕੰਮ ਕਰਿਆ ਕਰੋ ਸਿੱਖ ਰਾਜਾ ਵੀ ਹੈ ਜੋਗੀ ਗੁਰੂ ਨਾਨਕ ਨੇ ਤੁਹਾਨੂੰ ਰਾਜ ਭਾਗ ਵੀ ਬਖਸ਼ਿਆ ਇਹ ਵੀ ਸਫਲ ਹੈ ਬਾਈ ਤੇ ਨਾਲੇ ਜੋਗ ਵੀ ਕਿਹੜਾ ਭੋਖ ਤੁਖਾਰ ਨਾ ਪਿਆ ਤੁਸੀਂ ਕੰਠ ਮਿਲਿਆ ਹਰ ਨਾਵ ਆਪਣੇ ਕੰਠ ਦੇ ਵਿਚ ਆਪਣੀ ਰਸਨਾ ਤੇ ਸਵਾਸ ਸਵਾਸ ਸਾਈ ਦਾ ਸਿਮਰਨ ਸਤਨਾਮ ਜੇ ਜਪਾਂਗੇ ਤਾਂ ਸਾਰਾ ਮਹੀਨਾ ਸੁਖਾਲ ਬਤੀਤ ਹੋਵੇਗਾ ਗੁਰੂ ਦੀਆਂ ਮੇਰਾ ਮਨ ਸਦਾ ਚੜਦੀਆਂ ਕਲਾਂ ਚ ਰਹੇਗਾ ਫਿਰ ਸਾਡਾ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹੱਥ ਆਪੇ ਮੇਲੇ ਆਓ ਪਿਆਰੀ ਸਾਧ ਸੰਗਤ ਆਪ ਸਾਰੇ ਧੰਨ ਹੋ ਜੋ ਗੁਰੂ ਨਾਲ ਜੁੜੇ ਹੋ ਮੇਰਾ ਚਿੱਤ ਬੜਾ ਪ੍ਰਸੰਨ ਹੁੰਦਾ ਹੈ ਗੁਰੂ ਕੀ ਸੰਗਤਾਂ ਤੇ ਖਾਸ ਕਰਕੇ ਗੁਰਦੁਆਰੇ ਦੇ ਪ੍ਰਬੰਧਕ ਸਾਰੇ ਜੁੜਦੇ ਨੇ ਆਖੋ ਸ੍ਰੀ ਵਾਜ ਇਹ ਮੈਨੂੰ ਵਧੇਰੇ ਖੁਸ਼ੀ ਹੁੰਦੀ ਨਹੀਂ ਤਾਂ ਆਮ ਗੁਰਦੁਆਰਿਆਂ ਚ ਕਮਜ਼ੋਰੀ ਸੰਗਤ ਆ ਜਾਏਗੀ ਪ੍ਰਬੰਧਕ ਨਹੀਂ ਆਉਂਦੇ ਆਖੋ ਸ੍ਰੀ ਪ੍ਰਬੰਧਕ ਬਣਾਇਆ ਕਿਸ ਵਾਸਤੇ ਸਨ ਇਸ ਵਾਸਤੇ ਬਣਾਇਆ ਸਨ ਵੀ ਗੁਰਮੁਖ ਹਨ ਆਪ ਸਤਸੰਗੀ ਹਨ ਆਪ ਜੁੜਨਗੇ ਸੰਗਤ ਨੂੰ ਵੀ ਜੋੜਨਗੇ ਜਿਹੜਾ ਆਪ ਗੁਰਦੁਆਰੇ ਨਹੀਂ ਆਉਂਦਾ ਦੂਜੇ ਨੂੰ ਕਿਵੇਂ ਕਹਿ ਸਕਦਾ ਦੂਜੇ ਨੂੰ ਕਿਵੇਂ ਪ੍ਰੇਰ ਸਕਦਾ ਤੋ ਪ੍ਰਬੰਧਕਾਂ ਦਾ ਫਰਜ਼ ਹੀ ਹੁੰਦਾ ਸੋ ਮੈਨੂੰ ਬੜੀ ਖੁਸ਼ੀ ਹੈ ਪਿਆਰੀ ਸਾਹਿਬ ਸੰਗਤ ਸਾਰੇ ਗੁਰੂ ਬਾਈ ਭਾਈ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਸਾਰੇ ਗੁਰਮੁਖ ਨਾਲੇ ਜਾ ਕੇ ਕੀਰਤਨ ਸੁਣਦੇ ਹਨ ਤੇ ਨਾਲੇ ਸੇਵਾ ਕਰਦੇ ਨਾ ਖੁਸ਼ ਨਹੀਂ ਪੈਸੇ ਇਹ ਵਕਤ ਇਹ ਧੰਨ ਗੁਰੂ ਅਰਜਨ ਸਚੇਵ ਪਾਤਸ਼ਾਹ ਦੀ ਮਿਹਰ ਹੈ ਪਿਆਰੀ ਸਾਹਿਬ ਸੰਗਤ ਇਹ ਸਦਾ ਬਣੀ ਰਹੇ ਬਾਈ ਗੁਰੂ ਘਰ ਚ ਆ ਕੇ ਸੇਵਾ ਹੀ ਲੈਣੀ ਹੋਰ ਮਾਨ ਵਡਿਆਈਆਂ ਬਾਹਰੋਂ ਥੋੜੀਆਂ ਮਿਲ ਜਾਂਦੀਆਂ ਇੱਥੇ ਤੋਂ ਸੇਵਾ ਹੈ ਬਾਬਾ ਜੀ ਬਚਨ ਕਰਦੇ ਸਨ ਕਰ ਸੇਵਾ ਤੇ ਖਾ ਮੇਵਾ ਕਰ ਮਜੂਰੀ ਤੇ ਖਾ ਇਹ ਵੱਡੀ ਦਾਤ ਹੈ ਇਹ ਮਹਾਨ ਵੱਡੀ ਬਖਸ਼ਿਸ਼ ਹੈ ਨਹੀਂ ਤਾਂ ਗੁਰਦੁਆਰੇ ਦੇ ਸੈਕਟਰੀ ਪ੍ਰਧਾਨ ਬਾਈ ਉਹ ਤਾਂ ਸਮਝ ਲੈਂਦੇ ਜਿਵੇਂ ਵੈਸਰਾ ਦੀ ਕੁਰਸੀ ਮਿਲ ਗਈ ਆਖੋ ਸ੍ਰੀ ਪਰ ਹੈ ਵੱਡੀ ਕੁਰਸੀ ਪਰ ਏਡੀ ਵੱਡੀ ਦਾਤ ਪ੍ਰਾਪਤ ਕਰਕੇ ਸਾਧ ਸੰਗਤ ਦੇ ਆਗੂ ਬਣ ਕੇ ਤੇ ਅੰਦਰ ਨਿਮਰਤਾ ਧਾਰਨ ਕਰਨੀ ਹੈ ਆ ਕੇ ਜੂਠੇ ਭਾਂਡੇ ਮਾਂਜੀਏ ਆ ਕੇ ਦਰੀਆਂ ਵਿਛਾਈਏ ਭਾਈ ਇਹ ਵੱਡੀ ਦਾਤ ਇਹ ਬਖਸ਼ਿਸ਼ ਇੱਥੋਂ ਦੇ ਗੁਰਮੁਖਾਂ ਤੇ ਹੈ ਮੇਰਾ ਚਿੱਤ ਬੜਾ ਪ੍ਰਸੰਨ ਹੈ ਅਰਦਾਸ ਕਰਦਾ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੇ ਮੇਰਾ ਧੰਨ ਗੁਰੂ ਨਾਨਕ ਦਾਤਾ ਇਸੇ ਤਰ੍ਹਾਂ ਪ੍ਰਬੰਧਕਾਂ ਨੂੰ ਤੇ ਸਮੂਹ ਸੰਗਤਾਂ ਨੂੰ ਸੇਵਾ ਤੇ ਸਿਮਰਨ ਦੀਆਂ ਦਾਤਾਂ ਬਖਸ਼ੇ ਆਓ ਹੁਣ ਅਖੀਰਲਾ ਚਿੰਨ ਲਗਾਈਏ ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ ਸ਼ਾਮਾਂ ਨੂੰ ਹੁਮ ਮਾਰ ਕੇ ਜੁੜੋ ਤੇ ਉਹ ਮੰਡੀ ਵਾਲੇ ਰਾਜੇ ਵਾਲੀ ਸਾਖੀ ਲੇਖ ਨਾ ਮਿਟੀ ਹੇ ਸਕੀ ਅਸੀਂ ਵੀ ਕਹਿੰਦੇ ਹਾਂ ਜੀ ਲੇਖ ਕਿੱਥੇ ਮਿਟਦੇ ਪਰ ਮਿਟਦੇ ਹਨ ਕਿਸ ਤਰ੍ਹਾਂ ਮਿਟਦੇ ਹਨ ਬਾਣੀ ਕਹਿੰਦੀ ਹੈ ਨਾ ਮਿਟੀ ਪਰ ਉਹ ਕਿਸ ਤਰ੍ਹਾਂ ਮਿਟਦੇ ਹਨ ਉਹ ਸ਼ਾਮਾਂ ਨੂੰ ਬੇਨਤੀ ਕਰਾਂਗਾ ਤੋ ਹਮ ਮਾ ਕੇ ਦਰਸ਼ਨ ਦਿਓ ਭਾਗਾਂ ਵਾਲਿਓ ਗੁਰੂ ਨੇ ਦੇਰਾਂ ਕੀਤੀਆਂ ਬਾਬਿਆਂ ਦੀਆਂ ਬਖਸ਼ ਦੁਆਰਾ ਬਾਬਿਆਂ ਦੀਆਂ ਮਹਾਨ ਬਖਸ਼ਾਂ ਤੇ ਮੇਹਰਾਂ ਦਾ ਸਦਕਾ ਸੇਵਕ ਕਿੱਥੋਂ ਇਤਨੀ ਦੂਰੋਂ ਤੁਹਾਡੇ ਦਰਸ਼ਨ ਕਰਨ ਵਾਸਤੇ ਕੀਰਤਨ ਸੁਣਾਉਣ ਵਾਸਤੇ ਨਹੀਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ ਤੇ ਗੁਰੂ ਨੇ ਤੁਹਾਨੂੰ ਕੀਰਤਨ ਦੀ ਦਾਤ ਬਖਸ਼ੀ ਹੈ ਆਪ ਵੀ ਜੁੜੋ ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਸਤਸੰਗ ਵਿਚ ਲਿਆ ਕੇ ਜੋੜ ਕੇ ਵਾਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਖੀਰ ਲਕਸ਼ਮੀ ਲਗਾ ਕੇ ਕੀਰਤਨ ਦੀ ਸਮਾਪਤੀ ਪੁਰਚੁਕ ਦੀ ਖਿਮਾ ਪਿਆਰ ਨਾਲ ਸਾਰੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ

ਗੁਰਮਤ ਪਾਰ ਥੋੜਾ ਬੋਲਣ ਥੋੜਾ ਬੋਲਣ ਸੰਤਨ ਸ਼ੁਭ ਬੋਲੇ ਉਪਕਾਰੀ ਸੰਤਨ ਸ਼ੁਭ

ਤੋਂ ਯਾਦ ਕਰਨੇ ਹਾਂ ਜਿਨ੍ਹਾਂ ਨੂੰ ਆਪਾਂ ਪਿਆਰ ਦੇ ਨਾਲ ਕਲਗੀਆਂ ਵਾਲਾ ਕਹਿੰਦੇ ਹਾਂ, ਸਰਬੰਸ ਦਾਨੀ ਕਹਿੰਦੇ ਹਾਂ। ਬੜੀਆਂ ਬਖਸ਼ਿਸ਼ਾਂ ਕੀਤੀਆਂ

ਬਾਗੀਆਂ ਵਾਲੇ ਪਾਤਸ਼ਾਹ ਨੇ ਅੱਜ ਦਾ ਦਿਹਾੜਾ ਪਵਿੱਤਰ ਦਿਹਾੜਾ ਮਨਾਉਂਦਿਆਂ ਹੋਇਆਂ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਪਾਤਸ਼ਾਹ ਫਰਮਾਨ ਕਰਦੇ ਨੇ ਇਹ ਜੋ ਖਾਲਸਾ ਹੈ ਇਹ ਮੇਰਾ ਹੀ ਰੂਪ ਹੈ ਖਾਲਸੇ ਮੈਂ ਹਾਂ ਕਰੋ ਨਿਵਾਸ ਮੈਂ ਇਸ ਖਾਲਸੇ ਵਿੱਚ ਹੀ ਨਿਵਾਸ ਕਰਦਾ ਹਾਂ ਜੋ ਨੀਚ ਜਾਤਾਂ ਦੇ ਅਖੋਤੀ ਹਨ ਗਰੀਬ ਹਨ ਮਜ਼ਲੂਮ ਹਨ ਕਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਬੜੀਆਂ ਰਹਿਮਤਾਂ ਕੀਤੀਆਂ ਦਰਜਾ ਦਿੱਤਾ ਆਪਣਾ ਰੂਪ ਵੀ ਬਣਾ ਲਿਆ ਸੋ ਆਓ ਸਾਧ ਸੰਗਤ ਜੀਓ ਅੱਜ ਦੇ ਦਿਹਾੜੇ ਨੂੰ ਪਵਿੱਤਰ ਜਾਣਦਿਆਂ ਹੋਇਆਂ ਆਪਾਂ ਸਾਰੇ ਜਾਣੇ ਮਿਲ

ਸ਼ਰੀਕ ਨਹੀਂ, ਉਹ ਖੁਦ ਕੱਲਾ ਆਪ ਹੈ। ਸਾਰੇ ਜਾਣੇ ਉਹਦੇ ਚਰਨਾਂ ਦੇ ਨਾਲ ਧਿਆਨ ਲਾਈਏ, ਧਿਆਨ ਨੂੰ ਜੋੜੀਏ ਤੇ ਸਰਬੱਤ ਦਾ ਭਲਾ ਮੰਗੀਏ। ਤੇ ਪਾਤਸ਼ਾਹ ਫਰਮਾਨ ਕਰਦੇ ਹਨ।

ਨਾਮ ਮੈਂ ਫਿਰ ਇਹਨਾਂ ਦਾ ਜੇ ਮੇਰਾ ਰੂਪ ਇਹ ਬਣਦੇ ਨੇ ਜਾਂ ਮੈਂ ਇਹਨਾਂ ਨੂੰ ਆਪਣਾ ਰੂਪ ਦਿੱਤਾ ਹੈ ਤੇ ਫਿਰ ਇਹ ਚਾਰ ਕੁਰੈਤਾਂ ਛੱਡ ਦੇਣ ਤੇ ਪੰਜ ਕਤਾਰਾਂ ਵਿੱਚ ਪੱਕੇ ਹੋ ਜਾਣ ਰਹਿਤ ਰੱਖਣ ਵੰਡ ਕੇ

ਇਹ ਆਪ ਸੁਣਾਉਂਦੇ ਸੀ, ਮੈਂ ਤਾਂ ਸੁਣਾਇਆ ਕਿ ਕਦੀ ਨਾ ਸੁਣਾਉਂਦਾ। ਬੇਪਰਵਾਹ ਸਾਨੂੰ ਉਹਨਾਂ ਪਿੰਡ ਵਾਲਿਆਂ ਬੱਚਿਆਂ ਸੁਣਾਇਆ, ਕਹਿੰਦੇ ਸਾਨੂੰ ਕਹਿੰਦੇ ਰੇਤ ਲਿਆਓ ਸੁਣਾਉਣੀ ਚਾਹੀਦੀ, ਰੇਤ ਗਾਂਧੀ ਕਹਿੰਦੇ ਦਰਖਤ ਹੋਣਾ ਕੋਈ 18-20 ਫੁੱਟ ਉੱਚਾ, ਐਡਾ ਉੱਚਾ ਕਹਿੰਦੇ ਅਸੀਂ ਢੇਰ ਲਾ ਤਾ ਰੇਤ ਦਾ, ਪਤਾ ਨੀ ਕੀ ਕੋਈ 50 ਟਰਾਲੀ ਸਮਝ ਲਓ। ਕਹਿੰਦੇ ਆਉਂ ਹੱਥ ਪਾ ਕੇ ਤੇ ਅਗਲੇ ਦਿਨ ਰੇਤ ਚੈੱਕ ਕੀਤੀ, ਕਹਿੰਦੇ ਓਏ ਇਹਦੇ ਚ ਮਿੱਟੀ ਦੇ ਮਿੱਟੀ ਮਿਕਸ, ਕਹਿੰਦੇ ਸਾਰੀ ਵਿਛਾ ਦਿਓ ਇਹ ਨੀ ਲਾਣੀ, ਦੂਜੀ ਜਗ੍ਹਾ ਤੋਂ ਸਾਫ ਰੇਤ ਧਿਆਨ ਦੇਣਾ। ਕਹਿੰਦੇ ਅਸੀਂ ਆਖਿਆ ਬਾਬਾ ਜੀ 7 ਦਿਨ ਹੋ ਗਏ ਥੱਕ ਗਏ, ਟਰਾਲੀਆਂ ਧੱਕ ਥੱਕ ਕੇ ਐਡਾ ਉੱਚਾ ਢੇਰ, ਇਹਨੂੰ ਕਿਸੇ ਹੋਰ ਢੰਗ ਨਾਲ ਨਹੀਂ, ਗੁਰੂ ਕਰ ਲਈ ਗਲਤ ਚੀਜ਼ ਨੀ ਵਰਤਣੀ, ਹੱਕ ਸਤਨਾਮ ਇਹਦੀ ਭਰਤੀ ਪਾ ਦਿਓ, ਜਮੀਨ ਤਾਂ ਵਿਛਾ ਦਿਓ। ਕਹਿੰਦੇ ਦੂਜੇ ਬੰਨੇ ਭੇਜਤਾ, ਐਡਾ ਗੁਰੂ ਨਾਲ ਇਸ਼ਕ ਹੋ ਗਿਆ ਕਿ ਗੁਰੂ ਦੇ ਦਰ ਤੇ ਕੋਈ ਚੀਜ਼ ਗਲਤ ਨਾ ਲੱਗ ਜਾਵੇ, ਇਸ਼ਕ ਹੋ ਜਾਂਦਾ, ਪਿਆਰ ਹੋ ਜਾਂਦਾ। ਇੱਕ ਮਿੰਟ ਪੜ੍ਹ ਲਓ ਜਰਾ ਪਿਆਰ।

ਜ਼ਿਕਰ ਤੇ ਚਲੋ ਕੋਈ ਵੀ ਚੱਲ ਰਿਹਾ ਪਰ ਵਿੱਚ ਮਹਾਂਪੁਰਸ਼ਾਂ ਦੇ ਜੀਵਨ ਦੀ ਗੱਲ ਸੁਣਾਉਣੀ ਪੈਂਦੀ, ਬੜਾ ਕੁਝ ਲੱਭ ਪੈਂਦਾ, ਬਹੁਤ ਕੁਝ ਐਸਾ ਲੱਗ ਗਏ ਕਿ ਫਿਰ ਸੇਵਾ ਦਾ ਰੂਪ ਬਣ ਗਏ। ਸਾਜ ਕਹੋ ਸੁਣ ਲਿਓ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਤਪਾਇਆ। ਮੈਨੂੰ ਉਹਨਾਂ ਬਚਨ ਸੁਣਾਇਆ, ਕਹਿੰਦੇ ਅਸੀਂ ਰੇਤ ਖਲੇਰੀਏ ਨਾ, ਭਰਤੀ ਨਾ ਪਾਈਏ ਉਹਦੀ, ਇਹਦੀ ਹੁਣ ਏਡੀ ਮਿਹਨਤ ਲਾਈਏ ਕੰਮਿਆਂ ਦੀ। ਬਾਬਾ ਖੜਕ ਸਿੰਘ ਕਹਿਣ ਲੱਗੇ, ਕਹਿੰਦੇ ਨਾ ਨੂੰ ਲਿਆਉਣੀ ਨਾ ਅਸੀਂ ਧੀ ਵਿਆਹਣੀ, ਇਹੋ ਹੀ ਕੰਮ ਕਰਨੇ ਆ ਵੀ ਚੱਜ ਨਾ ਕੀਤੇ ਤੇ ਕੀ ਕੀਤਾ। ਕਹਿੰਦੇ ਨਾ ਨੂੰ ਲਿਆਣੀ ਤੇ ਨਾ ਧੀ ਵਿਆਹਣੀ, ਹੁਣ ਤੇ ਉਹਦੇ ਨਾਲ ਹੀ ਸਾਰਾ ਵਿਆਹ ਹੋ ਗਿਆ ਸਾਡਾ। ਵਿਆਹ ਹੋਇਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਹਨੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਕਬੀਰ ਵਾਲੀ ਗੱਲ ਕਹੀਏ ਤੇ ਕਹਿੰਦੇ ਸੁਰ ਨਾਲ ਮੁੰਜਨ ਕੌਤਕ ਆਏ, ਕੋੜ ਤੇ 300 ਜਨ ਕਹੋ ਕਬੀਰ ਮੋਏ ਵਿਆਹ ਚਲੇ ਹੈ ਪੁਰਖ ਏਕ ਭਗਵਾਨਾ। ਕਹਿੰਦੇ ਨਾ ਨੂੰ ਲਿਆਣੀ ਨਾ ਧੀ ਵਿਆਹਣੀ ਹੈ, ਜਿਹਦੇ ਨਾਲ ਵਿਆਹ ਕਰਾਇਆ ਜੇ ਉਹਦਾ ਹੀ ਕੰਮ ਚੱਜ ਨਾਲ ਕੀਤਾ ਤੇ ਫਿਰ ਕਾਹਦਾ ਜੀਣਾ। ਗੱਜ ਕੇ ਆਖੋ ਸਤਨਾਮ।

ਸਾਨੂੰ ਬਹੁਤ ਕੁਝ ਲੱਭਦਾ ਤਾਂ ਮਨ ਦੀ ਰੀਹ ਜਾਂਦੀ ਹੈ ਇਹ ਥਾਨ ਸੰਗਤ ਚ ਖੋਲੇ ਜਾਣ ਕਿ ਗੁਰੂ ਦਾ ਕੋਈ ਕੰਮ ਫਿਰ ਉਹ ਜਿੰਨਾ ਪ੍ਰੇਮ ਚ ਹੋ ਜੇ ਸ਼ਰਧਾ ਚ ਹੋ ਜੇ ਓਨੇ ਹੀ ਭਾਗ ਲੱਗਦੇ ਉਹ ਮਸੰਦ ਸੀ ਦਰਬਾਰ ਸਾਹਿਬ ਦੀ ਵਾਹੀ ਬਣਾਉਂਦੇ ਸੀ ਤੇ ਚਾਲੂ ਕੰਮ ਉਹੋ ਹੀ ਭਾਈ ਬਹਿਲੋ ਸੀ ਤੇ ਕਿਤੇ ਕੰਮ ਗਲਤ ਨਾ ਹੋ ਜੇ ਚੰਗੇ ਤੋਂ ਚੰਗਾ ਹੋਵੇ ਤੇ ਕਿਨੂੰ ਪਿਆਰ ਮਿਲਿਆ ਆਖੋ ਸਤਨਾਮ ਪਿਆਰ ਆ ਹਰ ਕੰਮ ਵਿਚ ਪਿਆਰ ਆ ਜੇ ਪ੍ਰੇਮ ਆ ਜੇ ਮੈਂ ਪੂਰਾ ਜ਼ਿਕਰ ਨਹੀਂ ਲੈਂਦਾ ਕਿਸੇ ਜਗ੍ਹਾ ਤੋਂ ਬਾਬਾ ਖੜਕ ਸਿੰਘ ਜੀ ਲਈ ਬਸਤਰ ਆਏ ਸੀ ਬਸਤਰ ਬਾਬਾ ਖੜਕ ਸਿੰਘ ਜੀ ਨੇ ਕਹਿਤਾ ਸੀ ਨਹੀਂ ਲੈਣੇ ਇੱਕ ਰੁਮਾਲਾ ਰੱਖ ਲਿਆ ਸੀ ਗੁਰੂ ਸਾਹਿਬ ਦਾ ਉਹਦੇ ਵਿੱਚ ਸੀ ਬਾਕੀ ਕਹਿਤਾ ਸੀ ਨਹੀਂ ਲੈਣੇ ਉਹਨਾਂ ਕਿਹਾ ਨਹੀਂ ਜੀ ਰੱਖੋ ਭੇਜੇ ਆ ਬਾਬਾ ਖੜਕ ਸਿੰਘ ਜੀ ਨੇ ਕਿਹਾ ਸੀ ਗੁਰੂ ਰਾਮਦਾਸ ਜੀ ਕੋਲੋਂ ਮੈਂ ਇੱਕ ਤਛਹਿਰਾ ਤੇ ਇੱਕ ਕੁੜਤੀ ਤੇ ਇੱਕ ਦਸਤਾਰ ਮੰਗੀ ਏ ਤੁਸੀਂ ਉਹਦੇ ਤੋਂ ਵੱਡੇ ਹੋ ਤੇ ਦੇ ਜਾਓ ਇਸ਼ਾਰਾ ਗੱਲ ਦੂਜੇ ਬੰਨੇ ਬੜੀ ਲੰਬੀ ਹੈ ਪਰ ਪੱਖ ਇੰਨਾ ਕੁ ਲੈ ਰਿਹਾ ਇੰਨਾ ਮਨ ਮਾਰਿਆ ਸੀ ਬਸ ਮਹਾਰਾਜ ਤਿੰਨ ਕੁ ਚੀਜ਼ਾਂ ਚਾਹੀਦੀਆਂ ਆਪਣਾ ਕੁਝ ਨਹੀਂ ਜਿੱਥੇ ਇਹ ਕੁਝ ਹੋਵੇ ਉੱਥੇ ਇਹ ਵੀ ਵਰਤੇਗਾ ਪ੍ਰਭ ਜੀ ਵਸੇ ਸਾਧਗੀ ਰਤਨਾ ਜਿੱਥੇ ਇਹ ਕੁਝ ਹੋਵੇ ਉੱਥੇ ਇਹ ਵੀ ਵਰਤੇਗਾ ਘੱਟ ਘੱਟ ਕੇ ਅੰਤਰ ਕੀ ਜਿੱਥੇ ਇਹ ਕੁਝ ਸਭ ਮਨ ਆਪਣਾ ਮਾਰਿਆ ਗਿਆ ਉਹ ਕਹਿਣ ਲੱਗੇ ਹੌਲੀਆਂ ਲਿਆਇਆ ਸਭ ਕੁਝ ਵਾਰਿਆ ਤੇ ਫਿਰ ਇਹ ਚੀਜ਼ਾਂ ਆਮ ਆ ਜਾਂਦੀ ਉਹ ਬਚਨ ਸੁਣਾਇਆ ਉਹਨਾਂ ਨੇ ਤਰਨ ਤਾਰਨ ਕਹਿੰਦੇ ਮੈਂ ਆਖਿਆ ਜੀ ਜਿਹੜੀਆਂ ਉਹਨੇ ਖੁਸ਼ੀ ਨਾਲ ਦਿੱਤੀਆਂ ਮੈਂ ਲੈ ਆਇਆ ਤੇ ਕਹਿੰਦੇ ਅੱਗੋਂ ਹੱਸ ਤੇ ਚੰਗਾ ਲਿਆਇਆ ਤੇ ਹੈ ਕਹਿੰਦੇ ਉਹ ਵਾਲੀਆਂ ਛਤਰ ਸੋਨੇ ਦੇ ਝੁਲਣੇ ਸੀ ਉਹਦੇ ਚ ਪਾਈਆਂ ਮੈਨੂੰ ਕਹਿੰਦੇ ਭਾਈ ਸਾਹਿਬ ਉਹ ਦਿਨ ਜਾਵੇ ਤੇ ਅੱਜ ਦਿਨ ਆਵੇ ਕਹਿੰਦੇ ਉਸ ਤੋਂ ਬਾਅਦ ਹਜ਼ਾਰਾਂ ਜੋੜੇ ਬਣ ਗਏ ਕਈ ਜੋੜੇ ਇਸ ਵੇਲੇ ਉਹਦਾ ਘਰ ਹੀ ਸਾਧ ਸੰਗਤ ਨੇ 4 ਕਿੱਲਿਆਂ ਚ ਏਡਾ ਵੱਡਾ ਘਰ ਇਸ਼ਾਰਾ ਗੁਰਦੁਆਰੇ ਲਈ ਆਪਣਾ ਦਸਵੰਧ ਦਿਓ ਇਹ ਵੀ ਗੁਰੂ ਨੂੰ ਪਹੁੰਚਦਾ ਹੈ ਗੁਰੂ ਕੇ ਜੋ ਦਰਬਾਰ ਵਿੱਚ ਸੋਨੇ ਦੇ ਛਤਰ ਝੁੱਲਣ ਇਹ ਵੀ ਗੁਰੂ ਨੂੰ ਪਹੁੰਚਦਾ ਹੈ ਲੰਗਰਾਂ ਲਈ ਦਿਓ ਇਹ ਵੀ ਗੁਰੂ ਨੂੰ ਪਹੁੰਚਦਾ ਹੈ ਤੇ ਜਿਹੜਾ ਵੇਖੋ ਤੁਹਾਡੇ ਘਰ ਕੰਮ ਕਰਨ ਵਾਲੀ ਜਾਂ ਇਲਾਕੇ ਚ ਕੋਈ ਵਿਧਵਾ ਜਾਂ ਕੋਈ ਬੱਚੇ ਨੂੰ ਪੜ੍ਹਾਈ ਨੀ ਕੋਈ ਕਰਾ ਸਕਦੀ ਵਿਧਵਾ ਉਹਦੀ 6 ਮਹੀਨੇ ਦੀ ਫੀਸ ਦੇ ਦਿੱਤੀ 3 ਮਹੀਨੇ ਦੀ ਫੀਸ ਦੇ ਦਿੱਤੀ ਇਹ ਵੀ ਸਾਧ ਸੰਗਤ ਗੁਰੂ ਨੂੰ ਪਹੁੰਚਦਾ ਹੈ ਬਾਬਾ ਨੰਦ ਸਿੰਘ ਜੀ ਦੇ ਬੱਚਿਆਂ ਨੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਬਾਕੀ ਇਹਦੇ ਮੈਂ ਉਲਟ ਚੱਲਿਆ 2 ਮਿੰਟ ਲਈ ਇਹ ਸਭ ਕੁਝ ਦਿੱਤਾ ਗੁਰੂ ਨੂੰ ਪਹੁੰਚਦਾ ਤੇ ਜੇ ਕੋਈ ਚੀਜ਼ ਤੁਸੀਂ ਸੁੱਖ ਕੇ ਜਾਂ ਕਿਸੇ ਹੋਰ ਰੂਪ ਚ ਕਈ ਕਈ ਚਿਰ ਨਹੀਂ ਦਿੰਦੇ ਤੇ ਇਹਦਾ 5% ਵਿਆਜ ਵੀ ਚੜ੍ਹਦਾ ਜਾਂਦਾ ਸਤਨਾਮ ਵਿਆਜ ਵੀ ਚੜ੍ਹਦਾ ਜਾਂਦਾ ਮੈਨੂੰ ਕਿਸੇ ਸੱਜਣ ਨੇ ਬਚਨ ਸੁਣਾਇਆ ਇੱਕ ਬੰਦਾ ਸੀ ਜੀ ਅੱਤ ਔਖਾ ਤੇ ਜਾਨ ਨਾ ਨਿਕਲੇ ਦੁੱਖ ਬੜਾ ਇਹ ਉਲਟੀ ਗੱਲ ਸੁਣਾ ਰਿਹਾ ਦਸਵੰਧ ਸੁੱਖ ਲੈਣ ਤੇ ਦੇਣ ਨਾ ਧਿਆਨ ਦੇਣਾ ਜਿਹਨੇ ਬਚਨ ਸੁਣਾਇਆ ਕਹਿਣ ਲੱਗਾ ਉਸ ਬੰਦੇ ਨੇ ਮੈਨੂੰ ਸੱਦਿਆ ਤੇ ਕਹਿਣ ਲੱਗੇ ਫਲਾਣਾ ਸਿਆਂ ਇੱਕ 5000 ਰੁਪਈਆ ਸੁੱਖਿਆ ਹੋਇਆ ਸੀ ਉਹ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਇਹੋ ਜਿਹੇ ਅਸਥਾਨਾਂ ਦਾ ਕਹਿੰਦੇ ਮੈਂ ਦਿੱਤਾ ਨਹੀਂ ਲਾਲਚ ਵੱਸ ਡਾਕਟਰ ਵੀ ਜਵਾਬ ਦੇ ਗਏ ਸਭ ਕੁਝ ਜਵਾਬ ਦੇ ਗਏ ਪਰ ਮੇਰੀ ਜਾਨ ਨਹੀਂ ਨਿਕਲਦੀ ਪਈ ਬੜੀ ਔਖੀ ਹੋਈ ਪਈ ਹੈ ਕਹਿੰਦੇ ਇਹ ਲੈ 5000 ਤੇ ਗੋਲਕ ਚ ਪਾਇਆ ਬਾਬਾ ਦੀਪ ਸਿੰਘ ਜੀ ਦੀ ਮੇਰੀ ਅਰਦਾਸ ਕਰ ਉਹ ਜਿਹੜਾ ਬੰਦੇ ਨੂੰ ਸੱਦਿਆ ਸੀ ਨਾ ਉਹ ਬੜਾ ਦਿਮਾਗੀ ਉਹ ਕਹਿੰਦਾ ਪਾਪਾ ਜੀ ਮੈਂ 5000 ਦੇ ਗੋਲਕ ਚ ਪਾਉਣਾ ਵਾ ਪਰ ਇੱਕ ਗੱਲ ਦੱਸੋ ਕਿੰਨਾ ਕੁ ਚਿਰ ਹੋਇਆ ਸੁੱਖਿਆ ਕਹਿੰਦਾ 2 ਸਾਲ ਹੋ ਗਏ
ਤੇ ਕਹਿੰਦੇ ਮੈਂ ਇੱਕ ਗੱਲ ਕਰਾਂ, ਉਹ ਸੱਜਣ ਬੜਾ ਤੁਹਾਨੂੰ ਕਿ ਤੁਸੀਂ 5,000 ਭੇਜਦੇ ਪਏ ਹੋ, ਇਹ ਅਜੇ ਵੀ ਤੁਸੀਂ ਗਲਤ ਕਰ ਰਹੇ ਹੋ। ਕਹਿੰਦਾ ਮੈਂ ਇੰਨਾ ਸੁੱਖਿਆ ਸੀ। ਕਹਿੰਦੇ ਨਹੀਂ, ਬਾਬਾ ਦੀਪ ਸਿੰਘ ਦਾ ਵਿਆਜ ਦੂਜੇ ਬੰਨੇ ਵੀ ਤਕੜਾ ਤੇ ਇੱਧਰ ਵੀ ਤਕੜਾ ਹੈ। ਸੀਸ ਸਿੰਘਾਂ ਵਾਲਾ ਕੋਈ ਚੀਜ਼ ਸੁੱਖ ਕੇ ਨਾ ਦੇਵੇ ਨਾ, ਉਧਰ ਵੀ ਵਿਆਜ ਤਕੜਾ ਹੈ। ਕਹਿੰਦੇ ਇੱਧਰ ਵੀ ਵਿਆਜ 5% ਏ, ਮੈਂ ਸੁਣਿਆ। ਪ੍ਰੇਮ ਦੀ ਸੁਣੀ ਹੋਣੀ ਗੱਲ, ਮੈਂ ਕਿਤੋਂ ਗੱਲਾਂ ਹੋਰ ਪਿਆਰ ਦੀਆਂ ਸਪੀਕਰ ਤੇ ਕਹੀਆਂ ਨੀ ਜਾ ਸਕਦੀਆਂ, ਕੱਲਿਆਂ ਹੋ ਜਾਂਦੀਆਂ ਨੇ। ਕਹਿੰਦੇ ਬਾਬਾ ਦੀਪ ਸਿੰਘ ਦਾ ਵਿਆਜ ਬੜਾ ਤਗੜਾ ਹੈ, ਜੇ ਦੇਣਾ ਹੋਵੇ ਨਾ ਉਧਰ ਵੀ ਤਗੜਾ ਦਿੰਦਾ, ਤੇ ਜੇ ਲੈਣਾ ਹੋਵੇ ਉਧਰ ਵੀ। ਹੱਕ ਸਤਨਾਮ। ਤੇ ਜੇ ਕੋਈ ਤੁਸੀਂ ਸੁੱਖਿਆ 2 ਸਾਲ ਹੋ ਗਏ ਤੇ 5 ਸੁੱਖਿਆ ਤੇ 5 ਦਿੰਦੇ ਪਏ ਹੋ, ਤੇ 2 ਸਾਲ ਦਾ ਵਿਆਜ ਕਿੰਨੇ ਦੇਣਾ ਨਾਲ? ਓਏ ਹੋਏ ਹੋਏ, ਆਉਂ ਲੰਮਾ ਪਿਆ ਸੀ ਸਾਧ ਸੰਗਤ, ਸਮਝ ਲਓ ਆਪ ਔਖੀ ਸੀ ਜਾਣ ਤੇ ਆਉਂ। ਕਹਿੰਦੇ ਮੈਨੂੰ ਚਾਬੀਆਂ ਸੁੱਟ ਪਈਆਂ, ਚਾਬੀਆਂ। ਕਹਿੰਦੇ ਉਹ ਲਮਾਰੀ ਯੂ ਤੇ ਖੋਲ ਲੈ, ਤੇ ਜਿੰਨਾ ਸਮਝਦਾ ਨਾ 5% ਦੇ ਹਿਸਾਬ ਨਾਲ ਬਣਦਾ, ਇਹ ਲੈ ਜਾ ਕੱਢ ਕੇ ਤੇ ਜਾ ਮੇਰੀ ਅਰਦਾਸ ਕਰ ਦੇ। ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠਾ ਜੋ ਬੰਦਾ ਵੀ ਗੁਰੂ ਘਰ ਨੂੰ ਅੱਤ ਮੰਨਣ ਵਾਲਾ, ਕਹਿੰਦੇ ਮੈਂ ਉਹਦੇ ਭਰੋਸੇ ਤੇ ਜਿਵੇਂ ਉਹਨੇ ਸੰਗਤ ਕੀਤੀ ਸੀ ਜੀ, ਆਪਣਾ ਸੰਤ ਗੁਰਬਚਨ ਸਿੰਘ ਖਾਲਸਾ ਪਿੰਡਰਾ ਲਿਆ, ਉੱਥੋਂ ਉਹਨੇ ਸੁਣਿਆ ਸੀ ਇਸ ਟਕਸਾਲ ਦਾ ਵਿਆਜ ਕਿੰਨਾ, ਅੱਖ ਸਤਨਾਮ ਕਿੰਨਾ। ਉਹ ਜਦੋਂ ਸਾਧ ਸੰਗਤ ਜੀ ਕਹਿੰਦਾ ਮੈਂ ਅਲਮਾਰੀ ਵਿੱਚੋਂ 5,000 ਉਹਦਾ ਹੱਥ ਲਾ ਤੇ ਅਲਮਾਰੀ ਚੋਂ 2 ਸਾਲ ਦਾ ਅੰਦਾਜ਼ਾ ਵਿਆਜ ਲਾ ਕੇ ਨਾ ਉਹ ਵੀ ਕੱਢ ਲਏ, ਤੇ ਕਹਿੰਦੇ ਜਦੋਂ ਮੈਂ ਬਾਬਾ ਦੀਪ ਸਿੰਘ ਦੇ ਦਰ ਤੇ ਜਾ ਕੇ ਗੋਲਕ ਚ ਪਾ ਕੇ ਨਾ ਉਹਦੇ ਨਾਂ ਦੀ ਅਰਦਾਸ ਕੀਤੀ ਕਿ ਬਾਬਾ ਜੀ ਉਹਨੇ ਜੋ ਕੋਈ ਸੁੱਖਿਆ ਸੀ ਨਾ ਹੁਣ ਉਹਦਾ ਲੇਖਾ ਨਾ ਜੋ ਕੁਝ ਸੀ ਉਹ ਤੁਹਾਡੀ ਗੋਲਕ ਚ ਆ ਗਿਆ ਤੇ ਹੁਣ ਉਹਦੀ ਜਾਨ ਛੁਡਾ ਦਿਓ। ਆਖ ਸਤਨਾਮ। ਕਹਿੰਦੇ ਇੱਧਰ ਅਰਦਾਸ ਕੀਤੀ ਏ, ਉਧਰ ਕਹਿੰਦਾ ਘਰ ਗਿਆ ਤੇ ਪਤਾ ਲੱਗਾ 1 ਘੰਟੇ ਬਾਅਦ ਚੋਲਾ ਬਦਲ ਗਿਆ। ਆਖ ਸਤਨਾਮ। ਇਸ਼ਾਰਾ ਲੈਣਾ ਕਿ ਦੂਜੇ ਬੰਨੇ ਵੀ ਕੰਮ ਤਗੜਾ, ਕੁਝ ਸੁੱਖ ਹੈ ਜੇ ਲੇਟ ਕਰੀ ਜਾਂਦੇ ਹੋ ਤੇ ਵਿਆਜ ਪੈ ਰਿਹਾ। ਆਖ ਸਤਨਾਮ। ਵਿਆਜ ਪੈ ਰਿਹਾ ਭਾਈ। ਸੁਖਣਾ ਜਲਦੀ ਲੈਣੀ ਚਾਹੀਦੀ। ਗੁਰਦੁਆਰੇ ਲਈ ਦਿਓ, ਇਹ ਵੀ ਗੁਰੂ ਨੂੰ ਪਹੁੰਚਦਾ। ਕੋਈ ਲੰਗਰਾਂ ਲਈ ਦਿਓ, ਇਹ ਵੀ ਗੁਰੂ ਨੂੰ ਪਹੁੰਚਦਾ। ਪਿਆਰਿਓ, ਅਗਰ ਤੁਸੀਂ ਕਿਸੇ ਗਰੀਬ ਦੀ, ਵਿਧਵਾ ਦੀ, ਬੱਚੀ ਦੀ, ਅਗਰ ਕੋਈ ਅੱਤ ਲੋੜਵੰਦ ਦੀ ਪੜ੍ਹਾਈ ਦਾ ਜਾਂ ਕੋਈ ਹੋਰ ਸਾਧਨ ਬਣਦੇ ਹੋ, ਇਹ ਵੀ ਗੁਰੂ ਨੂੰ ਪਹੁੰਚਦਾ। ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਇੱਕ ਨਿੱਘੀ ਜੀ ਸਾਥੀ ਸਾਹਮਣੇ ਆਈਏ। 6ਵੇਂ ਪਾਤਸ਼ਾਹ ਵੇਲੇ ਇੱਕ ਸਿੱਖ ਹੋਇਆ ਜੀ, ਭਾਈ ਗੜੀਆ, ਜਿਹਨੂੰ ਕਸ਼ਮੀਰ ਭੇਜਿਆ ਮਹਾਰਾਜ ਜੀ ਨੇ, ਕਸ਼ਮੀਰ ਕਾਰ ਭੇਟਾ ਲੈਣ ਲਈ। ਕਹਿੰਦੇ ਕਸ਼ਮੀਰ ਗਿਆ ਤੇ 10-15 ਘਰਾਂ ਚੋਂ ਕਾਰ ਭੇਟਾ ਇਕੱਠੀ ਕੀਤੀ ਇਹਨੇ, ਭਾਈ ਗੜੀਆ। ਜਦੋਂ ਇਕੱਠੀ ਕੀਤੀ ਤੇ ਇੱਕ ਸਰੀਰ ਅਤ ਗਰੀਬ ਆ ਗਿਆ, ਕਹਿੰਦਾ ਭਾਈ ਗੜੀਆ 4 ਦਿਨ ਬਾਅਦ ਮੇਰੀ ਧੀ ਦੀ ਸ਼ਾਦੀ ਏ, ਮੇਰੇ ਕੋਲ ਕੋਈ ਸਾਧਨ ਨਹੀਂ, ਮੇਰੀ ਮਦਦ ਕਰ, ਤੂੰ ਗੁਰੂ ਦਾ ਸਿੱਖ। ਉਹਦੇ ਕੋਲ ਸਾਧ ਸੰਗਤ ਜਿਹੜੀ ਇਕੱਠੀ ਹੋਈ ਸੀ ਸੇਵਾ ਨਾ, ਉਹਦੇ ਵਿੱਚੋਂ ਉਹਦਾ ਦਰਦ ਨਹੀਂ ਵੇਖਿਆ ਗਿਆ। ਫਰਜ਼ ਕੀ ਸੀ? ਫਰਜ਼ ਤੇ ਇਹੋ ਹੀ ਹੈ, ਉਹ ਸੇਵਾ ਲਿਆ ਕੇ ਤੇ ਪਹੁੰਚਾਵੇ 6ਵੇਂ ਪਾਤਸ਼ਾਹ ਕੋ, ਭਾਵੇਂ ਮਹੀਨੇ ਬਾਅਦ, ਭਾਵੇਂ 2 ਮਹੀਨੇ, ਪਰ ਉਹਨੇ ਮਦਦ ਕਰਤੀ, ਦਰਦ ਨਹੀਂ ਵੇਖਿਆ। ਹੁਣ ਇੱਕ ਬੰਦੇ ਨੂੰ ਜਦੋਂ ਮਦਦ ਹੋ ਜਾਵੇ, ਉਹ 10 ਨੂੰ ਦੱਸਦਾ। ਕਹਿੰਦੇ ਉਹਨੇ 10 ਨੂੰ ਦੱਸਿਆ, ਭਾਈ ਗੜੀਏ ਨੇ ਮੇਰੀ ਧੀ ਦੇ ਵਿਆਹ ਚ ਮਦਦ ਕੀਤੀ। ਉਹ 2-4 ਹੋਰ ਆ ਗਏ, 2-3 ਹੋਰ ਆ ਗਏ। ਕਹਿੰਦੇ 2 ਮਹੀਨੇ ਭਾਈ ਗੜੀਆ ਇਧਰੋਂ ਕਾਰ ਭੇਟਾ ਇਕੱਠੀ ਕਰੇ, ਉਧਰੋਂ ਅੱਤ ਲੋੜਵੰਦਾਂ ਨੂੰ ਵੰਡੀ ਜਾਵੇ। ਤੇ 2 ਮਹੀਨੇ ਬਾਅਦ ਜਦੋਂ ਆਇਆ ਨਾ ਜੀ ਅੰਮ੍ਰਿਤਸਰ, ਖਾਲੀ 6ਵੇਂ ਪਾਤਸ਼ਾਹ ਦੇ ਚਰਨਾਂ ਚ ਨਮਸਕਾਰ ਕੀਤੀ। ਜਦੋਂ ਨਮਸਕਾਰ ਕੀਤੀ, ਹੁਣ ਗਿਆ ਤੇ ਕਾਰ ਭੇਟਾ ਲੈਣ ਕਸ਼ਮੀਰ, 2 ਮਹੀਨੇ ਬਾਅਦ ਆਇਆ ਤੇ ਖਾਲੀ। ਤੇ ਜਿਹੜੇ ਸਿੱਖ ਹੁੰਦੇ ਨਾ ਜੀ ਸੰਗਤ ਵਿੱਚ ਹੀ ਇੱਕ ਦੂਜੇ ਦੀਆਂ ਸ਼ਿਕਾਇਤਾਂ ਲਾਉਣ ਵਾਲੇ, ਆਖੋ ਸਤਨਾਮ। ਇਹ ਵੇਖ ਲਓ ਗੁਰੂ ਘਰ

ਜਦੋਂ ਨਮਸਕਾਰ ਕੀਤੀ ਭਾਈ ਗੜੀਏ ਨੇ ਤੇ ਉਹ ਸ਼ਿਕਾਇਤ ਲਾਉਣ ਵਾਲੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਇਹਨੂੰ ਤੁਸੀਂ ਕਾਰ ਭੇਟਾ ਲੈਣ ਭੇਜਿਆ ਸੀ ਕਸ਼ਮੀਰ, ਇਹਨੂੰ ਪੁੱਛੋ ਸੇਵਾ ਕਿੱਥੇ ਹੈ ਕਿ ਗੁਰੂ ਕਿਤੇ ਭੁੱਲ ਨਾ ਜਾਵੇ ਤੇ ਝਿੜਕਾਂ ਰਹਿ ਨਾ ਜਾਣ। ਹੈ ਇਹਦੇ ਤੋਂ ਦਾਜਾ ਲੈਣਾ। ਬਾਬਾ ਈਸ਼ਰ ਸਿੰਘ ਜੀ ਦੇ ਬਚਨ ਪੱਲੇ ਚ ਰੱਖਣਾ। ਚਾਰ ਤਰ੍ਹਾਂ ਦੇ ਬੰਦੇ ਸੰਗਤ ਚ ਆਉਂਦੇ ਨੇ, ਉਂਗੇ ਸੁੰਗੇ ਚੁੰਗੇ ਡੂੰਗੇ। ਇੱਕ ਆਉਂਦੇ ਨੇ ਸੌਂਗੇ ਆ ਗਿਆ ਜਾਂ ਅੱਕੇ ਉੱਕੇ ਆ ਗਏ, ਚੱਲ ਵੀਰਵਾਰ ਹੋ ਆਉਂਦੇ ਹਾਂ ਸੱਸਾਂਗੇ, ਚੱਲ ਘੁੰਗੜੀਆਂ ਛਕਾਂਗੇ ਬਾਹਰੋਂ। ਲੰਗਰ ਤੇ ਹੁਣ ਕੰਟਰੋਲ ਕੀਤਾ ਨਹੀਂ ਤੇ ਅੱਗੇ ਲੰਗਰ ਵਾਲਾ ਬੜਾ ਕੰਮ ਸੀ, ਦਾਦਾ ਵੀ ਜਹਾਂ ਲੱਗ ਜਾਂਦਾ ਸੀ ਘਰਦਿਆਂ ਦਾ ਹੀ। ਹਾਂਜੀ, ਤਾਂ ਹੀ ਚਾਹ ਪਹਿਲੇ ਪੀਣੀ ਪੈਂਦੀ ਸਾਨੂੰ ਵੀ, ਬਾਅਦ ਸੌ ਬੰਦਾ ਨਾਲ ਪੈ ਜਾਣਾ ਸੀ, ਉਹ ਰੁਟੀਨ ਬਣਾਈ ਵੀ ਪਹਿਲੇ ਚਾਹ ਛਕ ਲਓ ਵਾਪਸੀ ਤੇ ਨਾਲ ਹੀ ਨਿਕਲ ਜਾਓ। ਉਂਗੇ ਤੋਂ ਟਿੱਪੀ ਲਾ ਦਿਓ ਤੇ ਉੱਗੇ, ਅੱਕੇ ਉੱਕੇ ਉਂਗੇ ਕਰ ਦਿਓ ਤੇ ਸੁੱਤੇ, ਦੂਸਰੇ ਆਉਂਦੇ ਸੁੰਘੇ, ਗਲਤੀਆਂ ਲੱਭਣ ਹੱਕ ਸਕਣਾ। ਸੁੰਘਣ ਆਉਂਦੇ ਨੇ, ਗਲਤੀ ਕੀ ਹੋ ਰਹੀ। ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਸੀ, ਕਹਿੰਦੇ ਗੁਰੂ ਨਾਨਕ ਦੀਆਂ ਦੁਕਾਨਾਂ ਡੱਟ ਕੇ ਖੋਲੋ, ਡੱਟ ਕੇ ਪ੍ਰਚਾਰ ਕਰਨਾ, ਡੱਟ ਕੇ ਕਾਰਜ ਕਰਨੇ ਆ। ਜਿਹੜਾ ਕੰਮ ਕਰੇ ਗਲਤੀ ਉਹਦੇ ਕੋਲ ਹੁੰਦੀ, ਕੰਮ ਨਹੀਂ ਛੱਡਣੇ। ਆਪੋ ਸਤਨਾ, ਇੱਕ ਨੇ ਸੁੰਘੇ, ਇੱਕ ਨੇ ਚੁੰਘੇ ਤੇ ਇੱਕ ਨੇ ਡੂੰਘੇ। ਸ਼ਬਦ ਦਾ ਰਸ ਚੁੰਘਣ ਵਾਲੇ, ਆਪਣੇ ਅੰਦਰ ਕਮੀ ਲੱਭਣ ਵਾਲੇ, ਡੂੰਘੀ ਚੁੱਭੀ ਮਾਰ ਕੇ ਡੂੰਘੇ ਅਰਥ ਲੱਭ ਕੇ ਘਰ ਚ ਲਿਜਾਣ ਵਾਲੇ। ਇਹ ਅਰਦਾਸ ਕਰਿਓ ਜਦੋਂ ਸੰਗਤ ਚਾਹੀਏ, ਜਾਂ ਚੁੰਘਿਆਂ ਚਾਹੀਏ ਜਾਂ ਡੂੰਘਿਆਂ ਚਾਹੀਏ। ਛੇਵੇਂ ਪਾਤਸ਼ਾਹ ਸਰੀਰ ਕਰਕੇ ਜਦੋਂ ਧਰਤੀ ਤੇ ਸੀ ਉਦੋਂ ਹੀ ਸ਼ਿਕਾਇਤਾਂ ਲਾਉਣ ਵਾਲੇ ਵਿੱਚ ਚੱਕ ਸਕਣਾ। ਕਹਿੰਦੇ ਸਤਿਗੁਰੂ ਜੀ ਇਹਨੂੰ ਪੁੱਛੋ ਕਾਰ ਬੇਟਾ ਕਿੱਥੇ ਹੈ, ਕਿ ਵੀ ਇਹਨੂੰ ਝਿੜਕਾਂ ਪੈਣ ਤੇ ਸਾਨੂੰ ਸ਼ਾਂਤੀ ਮਿਲੇਗੀ, ਸਾਨੂੰ ਠੰਡ ਪਏ। ਜਦੋਂ ਉਹਨਾਂ ਨੇ ਕਿਹਾ ਸਤਿਗੁਰੂ ਇਹਨੂੰ ਪੁੱਛੋ ਕਾਰ ਬੇਟਾ ਕਿੱਥੇ ਹੈ, ਤੇ ਸਤਿਗੁਰੂ ਦਾ ਜਵਾਬ ਜਿਹੜਾ ਲਿਖ ਲੈਣਾ ਹਿਰਦੇ ਦੀ ਡਾਇਰੀ ਤੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਹੱਸ ਪਏ ਤੇ ਹੱਸ ਕੇ ਕਹਿੰਦੇ ਸਿੱਖੋ ਭਾਈ ਗੜੀਆ ਤੇ ਅੱਜ ਆਇਆ ਸਾਡੇ ਕੋਲ, ਅੱਜ ਇਹਦੀ ਕਾਰ ਭੇਟਾ ਤੇ ਕਈ ਮਹੀਨੇ ਪਹਿਲੇ ਸਾਨੂੰ ਪਹੁੰਚ ਗਈ ਹੈ। ਸਤਿਗੁਰੂ ਤੁਹਾਡੇ ਕੋਲ ਕਿਵੇਂ ਪਹੁੰਚ ਗਈ, ਕਿਸੇ ਦੇ ਹੱਥ ਭੇਜਦਾ ਰਿਹਾ, ਸਾਨੂੰ ਤੇ ਪਤਾ ਹੀ ਨਹੀਂ। ਕਹਿੰਦੇ ਕਿਸੇ ਦੇ ਹੱਥ ਨਹੀਂ ਭੇਜਦਾ ਰਿਹਾ, ਇਹ ਜਿਨ੍ਹਾਂ ਦੀ ਮਦਦ ਕਰਦਾ ਰਿਹਾ ਉਹ ਮੈਨੂੰ ਪਹੁੰਚਦੀ ਰਹੀ ਹੈ। ਗਰੀਬ ਦਾ ਮੂੰਹ ਗੁਰੂ ਕੀ ਹਾਜ, ਤੁਸੀਂ ਆਪਣੇ ਇਲਾਕੇ ਚ ਜਾਂ ਕੋਈ, ਕਿਉਂਕਿ ਇਹ ਜਿਹੜਾ ਦਸਵੰਧ ਕੱਢਣਾ ਨਾ ਇਹਨੂੰ ਜੇ ਤੇ ਕਿਸੇ ਦੀ ਵਿਦਿਆ ਤੇ ਲਾ ਦਿਓ ਜਾਂ ਥੋੜਾ ਜੁਗਤੀ ਨਾਲ ਸੋਚ ਸਮਝ ਕੇ ਲਾ ਦਿਓ, ਟਿਕਾਣੇ ਲੱਗੇ ਇਹ ਜ਼ਰੂਰ, ਗਲਤ ਪਾਸੇ ਨਾ ਲੱਗ ਜਾਏ। ਬੀਜ ਗਲਤ ਬੋਇਆ ਜਾਏ ਫਿਰ ਉਸੇ ਤਰ੍ਹਾਂ ਹੀ ਫਲ, ਸਹੀ ਜਗ੍ਹਾ ਬੋਇਆ ਜਾਏ, ਸਹੀ ਜਗ੍ਹਾ ਲੱਗ ਜਾਏ, ਸਹੀ ਮਿੱਟੀ ਮਿਲ ਜਾਏ, ਸਹੀ ਪਾਣੀ ਮਿਲ ਜਾਏ, ਸਹੀ ਬੀਜ ਹੋਵੇ ਉਸੇ ਤਰ੍ਹਾਂ। ਬਾਕੀ ਤੁਸੀਂ ਇਹ ਸਾਖੀਆਂ ਸੁਣੀਆਂ ਹੀ ਨੇ ਸਾਰੀਆਂ। ਪਾ ਦੁੱਧ ਦਾਨ ਕਰਨਾ ਹੋਵੇ ਸੱਪ ਨੂੰ ਪਿਆ ਦੇ ਉਹਦੇ ਅੰਦਰ ਜ਼ਹਿਰ ਬਣਦਾ, ਕਿਸੇ ਗੁਰਸਿੱਖ ਨੂੰ ਪਿਆ ਦੇ ਉਹਦੇ ਅੰਦਰ ਅੰਮ੍ਰਿਤ ਬਣਦਾ, ਦੁੱਧ ਤੇ ਪਾ ਹੀ ਦਾਨ ਕੀਤਾ। ਇਹ ਕਰਨਾ ਕਿੱਥੇ ਹੈ ਇਹ ਤੁਸੀਂ ਦੇਖਣਾ ਭਾਈ, ਇਹ ਜ਼ਰੂਰੀ। ਜਿਤਨੇ ਵੀ ਮਾਈ ਭਾਈ ਬੈਠੇ ਗੁਰੂ ਪਿਆਰਿਓ, ਦਸਵੰਧ ਕੱਢਣਾ ਵੀ ਹੈ ਤੇ ਲਾਣਾ ਕਿੱਥੇ ਹੈ, ਕਿਸੇ ਦੀ ਵਿਦਿਆ ਦਾ ਸਾਧਨ ਬਣੋ, ਕਿਸੇ ਅੱਤ ਗਰੀਬ ਅੱਤ ਗੁਰਸਿੱਖ ਕੋਈ ਨਾਮ ਜਪਣ ਵਾਲਾ ਆਖਿਰ ਪੱਖੋਂ ਡਿੱਗਾ ਪਿਆ ਜ਼ਰੂਰ ਚੁੱਕੋ, ਇਹ ਗੁਰੂ ਨੂੰ ਪਹੁੰਚਦਾ। ਅੱਗੇ ਬਚਨ ਸੁਣਾਈ ਦਾ, ਕਈ ਵਾਰੀ ਕਈ ਨਵੇਂ ਬੈਠੇ ਹੁੰਦੇ, ਦਿੱਲੀ ਤਕਰੀਬਨ ਰੈੱਡ ਲਾਈਟ ਜਿੱਥੇ ਗੱਡੀਆਂ ਖਲਾਉਣਾ, ਕਈ ਮੰਗਤੇ ਸ਼ੀਸ਼ਾ ਖੜਕਾਉਂਦੇ ਕਾਰ, ਇੱਕ ਵਾਰੀ ਬੈਠੇ ਸਾਂ ਰੈੱਡ ਲਾਈਟ ਤੇ ਸ਼ੀਸ਼ਾ ਖੜਕਾਇਆ ਮੰਗਤੇ ਨੇ, ਪਿਛਲੀ ਸੀਟ ਤੇ ਦਾਸ ਬੈਠਾ ਸੀ ਨਾਲ ਮਹਾਂਪੁਰਸ਼ ਬੈਠੇ ਸੀ, ਮੈਂ ਬੈਗ ਦਾ ਖੋਲ ਕੇ ਤੇ ਉਹਨੂੰ 50 ਦਾ ਨੋਟ ਕੱਢਣ ਡਿਆ ਤੇ ਮੈਨੂੰ ਉਹ ਮਹਾਂਪੁਰਸ਼ ਕਹਿੰਦੇ ਕੀ ਕਰਨ ਲੱਗੇ, ਮੈਂ ਕਿਹਾ ਮੰਗਣ ਡਿਆ ਸ਼ੀਸ਼ਾ ਖੜਕਾ ਕੇ 50 ਰੁਪਏ ਦੇਣ ਲੱਗਾ।
ਮੈਨੂੰ ਕਹਿੰਦੇ ਬੇਸ਼ੱਕ ਦਿਓ, ਪਰ ਇਹਨੇ ਜੇ ਪੰਜਾਵਾਂ ਦੀ ਸ਼ਰਾਬ ਪੀਤੀ ਤੇ ਤੁਸੀਂ ਵਿੱਚ ਹਿੱਸੇਦਾਰ ਹੋ। ਰਾਤੀ ਸ਼ਹੀਦਾਂ ਦੇ ਮੱਥਾ ਟੇਕਿਆ ਤੇ ਇੱਕ ਆ ਗਿਆ ਇੱਥੇ ਬਾਬਾ ਦੀਪ ਸਿੰਘ, ਕਹਿੰਦਾ ਮੈਂ ਦਵਾਈ ਲੈਣੀ ਮੈਨੂੰ ਦਿਓ 20,000 ਰੁਪਏ। ਮੈਂ ਕਿਹਾ ਤੂੰ ਤੇ ਹੱਟਾ ਕੱਟਾ ਸਤਨਾਮ ਕੰਮ ਕਰ। ਕਹਿੰਦਾ ਨਹੀਂ ਤੁਹਾਨੂੰ ਮੈਂ ਉੱਤੋਂ ਹੱਟਾ ਕੱਟਾ ਨਜ਼ਰ ਆਉਂਦਾ, ਤੁਹਾਨੂੰ ਪਤਾ ਨੀ ਮੈਂ ਅੰਦਰੋਂ ਮੇਰਾ ਕੀ ਆ। ਮੈਂ ਕਿਹਾ ਯਾਰ ਤੂੰ ਹੱਟਾ ਕੱਟਾ ਫਸਟ ਕਲਾਸ ਤੇਰਾ ਸਰੀਰ, ਕੋਈ ਕੰਮ ਕਾਰ ਕਰ। ਇੱਕ ਬੰਨੇ ਮਨ ਨਾ ਖਲੋਵੇ ਕਿ ਕਾਰ ਸਟਾਰਟ ਕਰਕੇ ਇਹਨੂੰ ਛੱਡ ਕੇ ਭੱਜ ਰਿਹਾ, ਪਰ ਇੱਕ ਬੰਨੇ ਇਹ ਵੀ ਆਵੇ ਜੇ ਇਹਨੇ 20 ਦੀਆਂ ਗੋਲੀਆਂ ਨਸ਼ੇ ਦੀਆਂ ਖਾਧੀਆਂ ਮੈਂ ਕਿੱਥੇ ਲਿਖਾ ਦਿਆਂਗਾ। ਇਹ ਵਾਜੇ ਤੇ ਮਾਇਆ ਸੰਗਤ ਦੀ ਆਉਂਦੀ ਹੈ, ਇਹਨੂੰ ਕਿੱਥੇ ਲਾਣਾ ਸੋਚਣਾ ਪਏ। ਗੁਰਬਾਣੀ ਸਤਿਗੁਰੂ ਲਿਖਣਾ ਪਿਆ, ਅਕਲੀ ਸਾਹਿਬ ਸੇਵੀ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਕੀਚੇ ਦਾਨ ਵੀ ਅਕਲ ਨਾਲ ਕਰ। ਅਕਲ ਨਾਲ ਕਿ ਤੇਰਾ ਦਾਨ ਸਹੀ ਜਗ੍ਹਾ ਚੱਲ ਜੇ, ਕਈ ਗੁਣਾ ਪ੍ਰਫੁੱਲਤ ਹੋ ਕੇ ਕਾਰਜ ਰਾਸ ਹੁੰਦੇ। ਇਸ ਲਈ ਪਿਆਰਿਓ, ਇਹ ਪਹਿਲਾ ਨਿਰਧਨ ਨੂੰ ਪਾਲਣਾ, ਦਸਵੰਧ ਕੱਢਣਾ,

ਕੋਈ ਹੋਰ ਅੱਧ ਨਾਮ ਜਪਣ ਵਾਲਾ ਗੁਰਸਿੱਖ ਆਰਥਿਕ ਪੱਖੋਂ ਕਿਤੇ ਥੱਲੇ ਹੋਵੇ ਉਹਨੂੰ ਚੁੱਕਣਾ ਕਿ ਸਿੱਧੀ ਗੁਰੂ ਦੀ। ਇੰਗਲੈਂਡ ਅਸੀਂ ਜਿੱਥੇ ਠਹਿਰੇ ਹਨ ਉਹਦਾ ਮੇਰਾ ਖਿਆਲ ਕਰੋੜਾਂ ਅਰਬਾਂ ਚ ਖਲੇਰਾ ਜਿੱਥੇ ਅਸੀਂ ਠਹਿਰੇ, ਤੇ ਜਿਹੜਾ ਵੀ ਸਾਧ ਸੰਗਤ ਉੱਥੇ ਕੋਈ ਮੈਨਚੈਸਟਰ ਸ਼ਹਿਰ ਵਿੱਚ ਆਉਂਦਾ ਨਾ ਉਹਨੂੰ ਕਹਿਣ ਵੀ ਨੌਕਰੀ ਚਾਹੀਦੀ, ਉਹ ਪਹਿਲਾਂ ਕਹਿੰਦਾ ਦਾੜੀ ਨਹੀਂ ਕੱਟਣੀ, ਆਖੋ ਨੌਕਰੀ ਦਿਆਂਗਾ, ਕੇਸ ਰੱਖਣੇ, ਥੋੜੇ ਚਿਰ ਬਾਅਦ ਮਨ ਪੱਕਾ ਕਰਕੇ ਅੰਮ੍ਰਿਤ ਛਕਣਾ ਸਾਰੇ ਇਸ ਤਰ੍ਹਾਂ। ਆ ਜਿਹੜੇ ਬੱਤੀਆਂ ਚੋਂ ਚਾਰ ਉਹਨਾਂ ਦੇ ਦਫ਼ਤਰ ਚੋਂ ਸਿੱਖਾ ਕੋ ਸੱਚਣਾ ਇਸ਼ਾਰਾ ਲੈਣਾ ਬਈ ਹੈ ਗੁਰੂ ਦੇ ਸਿੱਖ ਸੀ, ਪਰ ਇਹੋ ਜਿਹੀਆਂ ਜਗ੍ਹਾ ਤੇ ਆ ਗਏ, ਮੁਲਕੋਂ ਬਾਹਰ ਆ ਗਏ, ਕਿਸੇ ਨੇ ਕਹਿ ਤਾ ਕੇਸ ਕਟਾਓ ਤਾਂ ਨੌਕਰੀ ਦਿਆਂਗੇ, ਉਹ ਕਹਿੰਦਾ ਅਸੀਂ ਇਸੇ ਮੁਲਕ ਵਿਚ ਇਹ ਕਵਾਂਗੇ ਕੇਸ ਰੱਖੋਗੇ ਤਾਂ ਨੌਕਰੀ ਦਿਆਂਗੇ। ਉਹ ਫਿਰ ਉਹ ਗੁਰੂ ਦੇ ਸਿੱਖਾਂ ਨੂੰ ਲਾਲਾਂ ਨੂੰ ਆਰਥਿਕ ਪੱਖੋਂ ਉੱਚਾ ਚੁੱਕਦਾ, ਹਰ ਪੱਖ ਤੋਂ ਉਨ੍ਹਾਂ ਦੇ ਘਰ ਆਪ ਡਰਾਫਟ ਬਣਾ ਕੇ ਭੇਜਣੇ, ਹਰ ਬੰਨੇ ਉਨ੍ਹਾਂ ਦੀ ਬਚਤ ਕਰਾਉਣੀ, ਸਭ ਕੁਝ ਕਰਾਉਣਾ, ਇਹ ਵੀ ਗੁਰੂ ਨੂੰ ਪਹੁੰਚਦਾ। ਆਖੋ ਸਤਨਾਮ ਗੁਰੂ ਪਿਆਰਿਓ, ਇਹ ਖਾਲਸਾ ਜਿਹੜਾ ਪਹਿਲਾਂ ਨਿਰਧਨ ਨੂੰ ਪਾਲਣਾ।

0: ਇਹ ਮੋਹਰ ਲਵਾ ਰਹੇ ਹਾਂ ਜੀ ਸੱਚੀ ਸਰਕਾਰ ਦੀ।
1: ਗੁਰੂ ਗ੍ਰੰਥ ਸਾਹਿਬ ਚੋਂ ਇੱਕ ਦੋ ਪੰਕਤੀਆਂ ਬੋਲ ਕੇ ਸਮਾਪਤੀ ਕਰਨ ਲੱਗੇ ਹਾਂ।
0: ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ।
1: ਇਹ ਤੁਹਾਡੇ ਇਹੋ ਜਿਹੇ ਵੀ ਬੈਠੇ ਹੋਣਗੇ ਜਿਨ੍ਹਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਹੁੰਦਾ, ਉਹ ਕਹਿੰਦੇ ਅਸੀਂ ਕੱਢੀਏ ਦਸਵੰਧ ਤੇ ਬਾਣੀ ਕਹਿੰਦੀ ਹੈ।

ਇਹ ਅਮੁੱਲ ਅਨਮੋਲ ਤੇ ਦਰਗਾਹੀ ਬਾਣੀ ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿੰਨਾਂ ਦੀ ਰਚਨਾ ਤੋਂ ਸਰਵਨ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ ਗੁਰੂ ਬਰੇਲੀ ਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ ਗੁਰੂ ਤੇ ਅੰਮ੍ਰਿਤਸਰ ਵਿੱਚ ਹਸਪਤਾਲ ਦੇ ਰੂਪ ਵਿੱਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਤੇ ਸਮਾਜਿਕ ਸੇਵਾ ਚੱਲ ਰਹੀਆਂ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ ਦੀ ਲੋੜ ਹੈ। ਭਾਈ ਸਾਹਿਬ ਵੱਲੋਂ ਬੇਨਤੀ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲਾ ਬਣਾਓ, ਅੰਮ੍ਰਿਤ ਬਾਣੀ ਨਾਲ ਜੁੜੋ।

ਕਰਦੀ ਹੈ। ਐ ਮਨੁੱਖ ਤੂੰ ਚੇਤੇ ਕਰ, ਮਾਤਾ ਕੇ ਉਦਰ ਮਹਿ ਪ੍ਰਿਤਪਾਲ ਕਰੇ। ਸੋ ਕਿਉਂ ਮਨੋ ਵਿਸ਼ਾਰੀਏ, ਮਨੋ ਕਿਉਂ ਵਿਸ਼ਾਰੀਏ, ਏਵਡ ਦਾਤਾ ਜੋ ਅਗਨ ਮੇ ਆਹਾਰ ਪਹੁੰਚਾਵੇ। ਉਹ ਵੇਲਾ ਯਾਦ ਕਰ, ਸਿਰ ਤੱਲੇ ਪਾਉ ਉਪਰੇ, ਵਸੰਦੋ ਕੋਹਤੜੇ ਥਾਏ, ਨਾਨਕ ਸੋ ਧਣੀ ਕਿਉਂ ਵਿਸ਼ਾਰੀਏ, ਉਧਰੇ ਜਿਸਕੇ ਦਾਏ। ਉਹ ਸਮਾਂ ਚੇਤੇ ਕਰ, ਜਦੋਂ ਤੂੰ ਪੁੱਠਾ ਲਟਕਿਆ ਹੋਇਆ ਸੀ ਤੇ ਕਿਤਨੀ ਮਾੜੀ ਜਗ੍ਹਾ ਤੇ ਕੋਹਥੜੇ ਥਾਂ ਤੇ ਤੂੰ ਲਟਕ ਰਿਹਾ ਸੈ, ਜਿੱਥੋਂ ਮਲ ਮੂਤਰ ਲੰਘ ਰਿਹਾ ਸੀ। ਉਸ ਵੇਲੇ ਤੂੰ ਅਰਦਾਸ ਕਰਦਾ ਸੈ, ਹੇ ਨਿਰੰਕਾਰ, ਮੈਨੂੰ ਇਸ ਕੁੰਭੀ ਨਰਕ ਵਿੱਚੋਂ ਕੱਢ, ਮੈਂ ਤੇਰਾ ਸਿਮਰਨ ਕਰਾਂਗਾ, ਤੇਰਾ ਨਾਮ ਜਪਾਂਗਾ। ਓਏ ਤੈਨੂੰ ਕਿਉਂ ਭੁੱਲ ਗਿਆ ਉਹ ਵੇਲਾ, ਤੂੰ ਕਿਹਾ ਸੀ ਮੈਂ ਅੰਮ੍ਰਿਤ ਵੇਲੇ ਗੁਰਬਾਣੀ ਗਾਸਾ, ਸਤ ਸੰਗਤ ਬਹਿ ਕੇ ਹਰ ਨਾਮ ਦੀ ਆਸਾ। ਤੂੰ ਭੁੱਲ ਗਿਆ ਵਹਿਦੇ, ਪੈ ਗਿਆ ਹਨੇਰੇ, ਓਏ ਸੁਣ ਮਨ ਗਾਫਲ, ਪਲ ਪਲ ਕਰਕੇ ਤੇਰਾ ਜੀਵਨ ਘਟਦਾ ਜਾ ਰਿਹਾ।

ਇਹ ਜਿਹੜਾ ਸ਼ਬਦ ਆਪ ਜੀ ਸਰਵਣ ਕਰ ਰਹੇ ਹੋ, ਇਹ ਦੋ ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਇੱਕ ਗੁਜਰੀ ਰਾਗ ਦੇ ਵਿੱਚ, ਇੱਕ ਦੇਵ ਗੰਧਾਰੀ ਦੇ ਵਿੱਚ। ਤੇ ਦਾਸ ਜਿਹੜਾ ਇਹ ਸ਼ਬਦ ਪੜ੍ਹਦੇ ਹਨ, ਰਾਗ ਦੇਵ ਗੰਧਾਰੀ ਦੇ ਵਿੱਚ ਹੈ ਤੇ ਸ਼ਬਦਾਂ ਵਿੱਚ ਵੀ ਵੱਖਰਾ ਵੱਖਰਾ ਫਰਕ। ਸੋ ਜਿਹੜੇ ਪੋਥੀ ਵੇਖਦੇ ਹਨ ਗੁਰਸਿੱਖ, ਮੈਂ ਉਹਨਾਂ ਕੋਲ ਬੇਨਤੀ ਕਰਦਾ, ਉਹ ਵਰ ਨਾਰੀ ਹੈ ਜਿਹੜਾ ਦੇਵ ਗੰਧਾਰੀ

0: know who Sikhs are, but even within the Sikh community, it's unusual for people from an Indian background to see Sikhs who are from a background other than a Punjabi or India. You obviously are not from Punjab. You have white skin and you look very different. Is there anything that you'd like to share about yourself or about being different like this?
1: ਅਸੀਂ ਗੋਰੇ ਹਾਂ, ਅਸੀਂ ਐ ਕਹਿ ਸਕਦੇ ਹਾਂ ਸਿੱਧਾ, ਸਾਡੀ ਚਮੜੀ ਚਿੱਟੀ ਹੈ, ਕੀ ਕਹੀਏ। ਚਲੋ ਜੋ ਵੀ ਹੈ, ਜਿਸ ਜਿਹੜਾ ਬੈਕਗ੍ਰਾਉਂਡ ਤੋਂ ਅਸੀਂ ਆਉਂਦੇ ਹਾਂ ਉਹ ਜੋ ਵੀ ਹੈ, ਲੇਕਿਨ ਤੁਸੀਂ ਵੀ ਇੰਸਪੀਰੇਸ਼ਨ ਲੈ ਸਕਦੇ ਹੋ ਕਿ ਬੰਦੇ ਸਭ ਤੋਂ ਮਾਇਆ ਵਾਲੇ ਦੁਨੀਆਂ ਤੋਂ ਆ ਕੇ, ਸਭ ਤੋਂ ਸਖ਼ਤ ਤੇ ਤਗੜਾ ਮਾਇਆ ਦੁਨੀਆਂ ਤੋਂ ਆ ਕੇ ਇਸ ਧਰਮ ਨੂੰ ਦੇਖ ਕੇ ਕੁਝ ਮਿਲਿਆ। ਸ਼ਾਇਦ ਤੁਸੀਂ ਆਪਣੇ ਆਪ ਨੂੰ ਦੇਖ ਲਓ, ਸ਼ਾਇਦ ਤੁਹਾਨੂੰ ਕੁਝ ਮਿਲ ਸਕਦਾ। ਸਾਡੀ ਇੱਕ ਵਧੀਆ ਵਧੀਆ ਚੀਜ਼ ਹੈ, ਵਧੀਆ ਕਿਰਪਾ ਕੀਤੀ ਗੁਰੂ ਮਹਾਰਾਜ ਨੇ ਕਿ ਅਸੀਂ ਗੋਰੇ ਹੈਗਾ, ਤੇ ਸਾਨੂੰ ਤਾਂ ਗੁਰੂ ਦੀ ਕਿਰਪਾ ਤੇ ਸਾਡੇ ਤੇ ਹੋਣਾ ਹੀ ਸੀ। ਉਹ ਤਾਂ ਗੁਰੂ ਦੇ ਹੁਕਮ ਸੀ। ਗੁਰੂ ਕਿਰਪਾ ਇਸ ਤਰ੍ਹਾਂ ਹੋਇਆ ਵੀ ਅਸੀਂ ਗੁਰੂ ਦੇ ਵੱਲ ਜਾ ਰਹੇ ਹਾਂ ਤੇ ਗੁਰੂ ਨੂੰ ਬਹੁਤ ਅਸੀਂ ਪਿਆਰ ਕਰਦੇ, ਪਰ ਅਸੀਂ ਗੋਰੇ ਹਾਂ ਤੇ ਇਹ ਇੱਕ ਟੂਲ ਬਣ ਗਿਆ, ਸਾਡਾ ਇੱਕ ਹਥਿਆਰ ਬਣ ਗਿਆ ਵੀ ਸ਼ਾਇਦ ਤੁਹਾਨੂੰ ਕਦੀ ਸੋਚ ਆ ਸਕਦੇ ਕਿ ਤੁਸੀਂ ਆਪਣੇ ਆਪ ਨੂੰ ਦੇਖ ਲਓ, ਜੇ ਇਸ ਮਾਇਆ ਵਾਲੇ ਦੁਨੀਆਂ ਦੇ ਵਿੱਚੋਂ ਬੰਦੇ ਆ ਕੇ, ਬੰਦੇ ਉਹਦੇ ਵਿੱਚੋਂ ਨਿਕਲ ਕੇ ਤੇ ਗੁਰੂ ਵੱਲ ਜਾਂਦੇ ਹਨ, ਫਿਰ ਸ਼ਾਇਦ ਤੁਹਾਡੇ ਆਪਣੇ ਕੋਲ ਕਿੰਨਾ ਵਧੀਆ ਰਤਨ ਹੈਗੇ, ਕਿੰਨਾ ਹੀਰਾ ਹੈਗਾ ਜਿਹੜੇ ਤੁਸੀਂ ਸ਼ਾਇਦ ਹਜੇ ਤੱਕ ਦੇਖਿਆ ਨਹੀਂ, ਤਾਂ ਤੁਸੀਂ ਇੰਨਾ ਜ਼ਿਆਦਾ ਨਹੀਂ ਕਰਦੇ, ਪਰ ਕਰਨਾ ਜ਼ਰੂਰ।

ਚ ਖਿਨ ਖਿਨ ਪੋਟਾਰ ਤਿਉ ਸਤ ਗੁਰ ਗੁਰ ਸਿੱਖ ਰੱਖਦਾ ਤਿਉ ਸਤ ਗੁਰ ਗੁਰ ਸਿੱਖ

ਵਿੱਚ ਬਚਨ ਨਿਤ ਹਿਰਦੇ ਸਾਰ ਸੰਭਾਲੀ ਤੋ ਸਤਿਗੁਰ ਪ੍ਰੀਤ ਸਿੱਖ ਹਰ ਹਰ ਕੀ ਗੁਰ ਸਿੱਖ ਰੱਖ।

ਸਭ ਵਸਗਤ ਹੈ ਹਰ ਕੈਣੀ ਕਿਉਂ ਸੰਤ ਜਨਾ ਕੇ ਨਰ ਨਿੰਦਾ ਕਰੇ ਹਰ ਰਾਖੇ ਪੈਜ ਜਨ ਕੇਰੀ। ਮਹਾਰਾਜ ਬਚਨ ਕਰਦੇ ਨੇ ਇਹ ਸਤਿਗੁਰੂ ਦਾ ਬਿਰਧ ਹੈ ਜਿਵੇਂ ਮਾਂ ਆਪਣੇ ਬੱਚੇ ਨਾਲ ਪਿਆਰ ਕਰਦੀ ਏ ਇਹਦਾ ਸਤਿਗੁਰੂ ਪਿਆਰ ਕਰਦੇ ਨੇ। ਜਿਉਂ ਜਨਨੀ ਸੁਤ ਜਨ ਪਾਲਤੀ ਰਾਖੇ ਨਜ਼ਰ ਮਜ਼ਹਾਰ ਅੰਤਰ ਬਾਹਿਰ ਮੁਖ ਦੇ ਗਿਰਾਸ ਖਿਨ ਖਿਨ ਪੋਚਾਰ। ਮਾਂ ਕਰਦੇ ਸਾਰੇ ਕੰਮ ਕਰਦੀ ਏ ਜੋ ਡਿਊਟੀ ਏ ਪੂਰੀ ਕਰਦੀ ਏ ਘਰ ਦੀ ਸੰਭਾਲ ਕਰਦੀ ਏ ਪਰ ਧਿਆਨ ਬੱਚੇ ਚ ਹੈ। ਤਿਉਂ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆ। ਫਿਰ ਮਹਾਰਾਜ ਕਹਿੰਦੇ ਨੇ ਜੈਸੀ ਗਗਨ ਫੈਰੰਤੀ ਉਡਦੀ ਮਾਂ ਤੇ ਆਪ ਬੁਰਕੀ ਤੋੜ ਕੇ ਬੱਚੇ ਦੇ ਮੂੰਹ ਚ ਪਾਉਂਦੀ ਏ। ਪਰਮੇਸ਼ਰ ਕਿੱਡਾ ਬੇਅੰਤ ਹੈ ਇੱਕ ਜਾਨਵਰ ਆਕਾਸ਼ਾਂ ਵਿੱਚ ਉੱਡਣ ਵਾਲਾ ਕੂੰਜ ਸਹਿਆਂ ਕੂਹਾਂ ਤੇ ਚਲੀ ਜਾਂਦੀ ਏ ਪਰ ਇਹ ਧਿਆਨ ਨਾਲ ਹੀ ਬੱਚੇ ਪਾਲਦੀ ਧਿਆਨ ਨਾਲ। ਉਡੈ ਉਡ ਆਵੈ ਸਹਿ ਕੋਸਾਂ ਇਸ ਪਾਛੇ ਬਚਰੇ ਛੜਿਆ। ਉਹ ਮਿਸਾਲ ਦੇ ਕੇ ਸਤਿਗੁਰੂ ਸਮਝਾ ਰਹੇ ਨੇ ਜਾਸੀ ਗਗਨ ਫੈਰੰਤੀ ਉਡਤੀ ਕਪਰੇ ਵਾਗੇ ਵਾਲੀ ਉਹ ਰਾਖੇ ਚੀਤ ਪੀਛੇ ਵਿੱਚ ਬਚਰੇ ਨਿਤ ਹਿਰਦੇ ਸਾਰ ਸੰਭਾਲੀ ਤਿਉਂ ਸਤਿਗੁਰ ਪ੍ਰੀਤ ਸਿੱਖ ਹਰ ਹਰ ਕੀ ਗੁਰਸਿੱਖ ਰੱਖੇ ਜੀਵਨਾ। ਇੱਕ ਹੋਰ ਮਿਸਾਲ ਦਿੰਦੇ ਨੇ ਮੂੰਹ ਚ ਦੰਦ ਨੇ ਜ਼ਬਾਨ ਹੈ ਦੰਦ ਜ਼ਬਾਨ ਦਾ ਕੁਝ ਵਿਗਾੜ ਨਹੀਂ ਸਕਦੇ ਤੇ ਜ਼ਬਾਨ ਨੂੰ ਦੰਦਾਂ ਤੋਂ ਬਚਣ ਵਾਸਤੇ ਕੋਈ ਉਪਰਾਲਾ ਵੀ ਨਹੀਂ ਕਰਨਾ ਪੈਂਦਾ। ਇਹ ਮਿਸਾਲ ਦੇ ਕੇ ਜਿਵੇਂ ਜ਼ਬਾਨ ਮਹਿਫੂਜ਼ ਹੈ ਜੀ ਤੇ ਉਹ ਮਿਹਰ ਕਰ ਦੇਵੇ ਉਹ ਦਿਆਲੂ ਹੋ ਜਾਵੇ ਉਹ ਇਸ ਸੰਸਾਰ ਵਿੱਚ ਵੀ ਦੁਖੀਆਂ ਵਿੱਚ ਵੀ ਉਹ ਮਹਿਫੂਜ਼ ਹੈ ਜਿੱਦਾਂ ਦੰਦਾਂ ਦੇ ਵਿੱਚ ਕਿਰੀ ਹੋਈ ਜ਼ਬਾਨ ਮਹਿਫੂਜ਼ ਹੈ।

सतगुरु मिले सच पाया जिनके हृदय सच वसाया मूर्ख सच ना जा

ਹਲਕ ਭਰੀਏ ਵੜੀਏ ਕੱਜਲ ਕੋਠੜੀ ਮੂੰਹ ਕਾਲਖ ਭਰੀਏ ਕੱਲਰ ਖੇਤੀ ਬੀਜੀਏ ਕਿਹੋ ਕਾਜ ਨ ਸਰੀਏ ਟੁੱਟੀ ਪਿੰਗੇ ਪਿੰਗੀਏ ਪੈ ਟੋਏ ਮਰੀਏ ਕੰਨਾ ਫੜ ਮਨ ਤਾਰੋਆ ਕਿਉਂ ਦੁੱਤਰ ਤਰੀਏ ਅਗ ਲਾਏ ਮੰਦਰ ਸਵੇਂ ਜਿਸ

ਬੈ ਖਾਜੈ ਕੂਣੇ ਲਸਣ ਲੁਕਾਇਆ ਨਾ ਲੁਕੇ ਬੈ ਖਾਜੈ ਕੂਣੇ ਕਾਲਾ ਕੰਬਲ ਉਜਲਾ ਕਿਉਂ ਹੋਏ ਸਾਬੂਣੇ ਡੈਮੂ ਖੱਖਰ ਜੋਛ ਹੈ ਦਿਸੇ ਮੂੰਹ ਸੋਹਣੇ ਕਿਤੇ ਕੰਮ ਨਾ ਆਵਈ ਲਾਵਣ ਬਿਨ ਲੂਣੇ।

गुरु काया महल मंदिर हर हर का तिसमह राखी जोत अपार तिसमह राखी जोत अपार। वाहिगुरु जी का खालसा वाहिगुरु जी की फतेह। मानयोग साध संगत जीओ कीर्तन द्वारा असी श्रवण कीता है हरमंदर दी महिमा। साहिब श्री गुरु नानक देव जी महाराज ने जिन्हां ने इस धर्म दी इस गुरमत मार्ग दी आरंभता कीती है उन्हां ने सानू यह गल समझाई है कि वाहिगुरु अकाल पुरख दा मंदर केड़ा है। सतगुरु कहिंदे हन काया महल मंदर घर हर का तिस मह राखी जोत अपार। कहिंदे ने इह जिहड़ा शरीर है ना इह उस वाहिगुरु अकाल पुरख दा मंदर है उस दा घर है उस दा महल है। इस दे अंदर उसने अपनी जोत रखी है। रोज पढ़ते हां सब मह जोत जोत है सोए तिस दै चानण सब मैं चानण होए। इसे तरह गुरु अमरदास पातशाह जी ने भी बचन कीता। सतगुरु कहिंदे ने हर मंदिर यह शरीर है। इसे ही शब्द विच गुरदेव कहिंदे ने हर मंदिर यह जगत है। बहुत सारे प्रमाण इस दे संबंध विच दिते जा सकते ने लेकिन प्रमाण देण नालों इस भाव नूं इस विचार ते सिद्धांत नूं समझना बहुत जरूरी है। सतगुरु इस विश्वास विच नहीं हन कि कोई एक जगह कोई एक इमारत वाहिगुरु अकाल पुरख दा घर हो सकती है कि सिर्फ उत्थे रहिंदा होवे। नहीं, उन्हां दी दृष्टि विच समुचा संसार सारी सृष्टि उस वाहिगुरु अकाल पुरख दा घर है। इस दे कण कण विच उस दा वासा है। इसे विचार दी व्याख्या करदिआं भाई नंद लाल जी ने बिल्कुल स्पष्ट कीता। भाई सब कहिंदे ने उस मनुख नूं जिहड़ा भ्रमण करदा है रब दा घर लभण लई कदे किते जांदा है। भाई सब कहिंदे ने चिरा बेहूदा मेगर दी बसहरा ओ बदश्त ऐ दिल चूआ सुल्तान खूबा करदा अंदर दी दा मंजिल हा। कहिंदे ने रब ते तेरे अंदर वसदा ते तू बाहर नठिया फिरदा है। रब ते तेरे घर विच है ते तू लभदा फिरदा है पे किसे होर पासे होएगा। कहिंदे नहीं ओ बखाना तो बहज चूं मे रवि। कहिंदे ने ओ जदों तेरे अंदर टिकाणा बना के बैठा ते तू किथे लभदा फिरदा। एक पुरानी वार्ता मेरे ध्यान विच आई है। कहिंदे ने सिरजणा कीती अकाल पुरख ने वाहिगुरु ने खुदा ने सृष्टि दी। वार्ता है बंदे नूं समझाउण लई ते जिस वेले मनुख बनाया ते मनुख बहुत सूझवान है ते अपनी जिहड़ी कैबिनेट सी देवते कह लो फरिश्ते कह लो मुख सलाहकार कह लो रब ने बुलाए आखण लगा बहुत मुश्किल हो गई। मनुख बनाया है ते नित नवे सवाल नित नवे प्रश्न खड़े कर दिंदा। ऐसी चीज बना बैठे हां कि ए बा आराम सानू भी नहीं रहण देंदी। की करिए कोई हल कोई वसीला लभना चाहिए किथे लुकां। जिथे जावांगा इसने भाल कर लैनी है। मशीनरी एहो जिही है बणतर ऐसी है कि इसने खोज ते तलाश दी दुनिया विच दूर तक पहुंच जाना मैं किथे लुकां। तो कहण लगे एक बुजुर्ग ने सलाह दिती आखण लगा इंज करो इस मनुख दे अंदर वड़ जाओ इस नालों सुरक्षित होर कोई थां नहीं। इन्हें बाहर भालदे फिरना ते तुसी अपने आराम नाल अंदर टिकाणा कर लियो। यह कहानी है मनुख नूं समझाउण लई कि परमात्मा किते दूर नहीं बैठा परमात्मा ते मनुख दे अंदर है। इसे करके सतगुरु गुरु अर्जुन देव जी महाराज ने ते उस तों पहले गुरु साहिबान ने हरमंदर दी रचना कीती ते सानू शायद बहुतियां नूं भुलेखा पै गया कि गुरु साहब ने भी एक रब दा घर बना दिता जिवें बाकी धर्मां ने बनाया।
ਸਤਿਗੁਰੂ ਗੁਰੂ ਅਰਜਨ ਸਾਹਿਬ ਉੱਤੇ ਇਹ ਸਵਾਲ ਉਸ ਵਕਤ ਦੇ ਸਿੱਖਾਂ ਨੇ ਵੀ ਕੀਤਾ ਸੀ। ਆਖਣ ਲੱਗੇ ਗੁਰਦੇਵ ਤੀਰਥ ਤੇ ਪਹਿਲੋਂ ਹੀ ਬੜੇ ਨੇ, ਮੰਦਰ ਤਾਂ ਪਹਿਲੋਂ ਬਹੁਤ ਨੇ, ਇਮਾਰਤਾਂ ਤਾਂ ਰੱਬ ਦੀਆਂ ਪਹਿਲੋਂ ਵੀ ਬੜੀਆਂ ਲੋਕਾਂ ਨੇ ਬਣਾਈਆਂ ਨੇ, ਤੇ ਤੁਸੀਂ ਇਹ ਸਿਰਜਣਾ ਕਰ ਰਹੇ ਹੋ, ਤੁਹਾਡਾ ਮੰਤਵ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਮਨੀ ਸਿੰਘ ਜੀ ਨੇ ਇਸ ਵਾਰਤਾ ਦਾ ਜ਼ਿਕਰ ਕੀਤਾ ਹੈ, ਕਹਿੰਦੇ ਨੇ ਗੁਰਦੇਵ ਸਮਝਾ ਰਹੇ ਨੇ ਸਿੱਖਾਂ ਨੂੰ। ਆਖਣ ਲੱਗੇ ਭਾਈ ਇਹ ਜੋ ਤੀਰਥ ਅਸੀਂ ਰਚ ਰਹੇ ਹਾਂ, ਇਹ ਜੋ ਮੰਦਰ ਅਸੀਂ ਬਣਾ ਰਹੇ ਹਾਂ, ਇਹ ਨਾਮ ਦਾ ਤੀਰਥ ਹੈ, ਇਹ ਭਗਤੀ ਦਾ ਤੀਰਥ ਹੈ। ਇੱਥੇ ਮਨੁੱਖ ਆਏਗਾ ਤੇ ਉਸ ਨੂੰ ਇਹ ਵਿਵੇਕ, ਇਹ ਗਿਆਨ ਪ੍ਰਾਪਤ ਹੋਵੇਗਾ ਕਿ ਵਾਹਿਗੁਰੂ ਅਕਾਲ ਪੁਰਖ ਸ੍ਰਿਸ਼ਟੀ ਦੇ ਕਣ ਕਣ ਅੰਦਰ ਮੌਜੂਦ ਹੈ, ਤੇਰੇ ਅੰਦਰ ਵੀ ਮੌਜੂਦ ਹੈ, ਅਸਲ ਹਰਿਮੰਦਰ ਤੇ ਤੇਰਾ ਆਪਣਾ ਆਪ ਹੈ। ਇਹ ਮੰਦਰ ਇਸ ਲਈ ਬਣਾਇਆ ਹੈ ਕਿ ਮਨੁੱਖ ਇਹ ਵਿਸ਼ਵਾਸ ਲੈ ਕੇ ਨਾ ਜਾਏ ਕਿ ਰੱਬ ਇੱਥੇ ਵਸਦਾ, ਬਲਕਿ ਮਨੁੱਖ ਇਹ ਵਿਸ਼ਵਾਸ ਲੈ ਕੇ ਜਾਏ ਕਿ ਰੱਬ ਸਮੁੱਚੀ ਸ੍ਰਿਸ਼ਟੀ ਦੇ ਅੰਦਰ ਵਸਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਇੱਕ ਵਾਰੀ ਸਮਝਾਉਂਦਿਆਂ ਇਹ ਗੱਲ ਵੀ ਕਹੀ ਸੀ। ਆਖਣ ਲੱਗੇ ਇਹ ਜਿਹੜਾ ਸਰੋਵਰ ਹੈ ਨਾ, ਇੱਕ ਪ੍ਰਤੀਕ ਹੈ, ਇੱਕ ਸਿੰਬਲ ਹੈ ਇਸ ਗੱਲ ਦਾ ਕਿ ਇਹ ਸੰਸਾਰ ਸਮੁੰਦਰ ਹੈ, ਭਵਜਲ ਹੈ, ਤੇ ਇਸ ਸਮੁੰਦਰ ਨੂੰ ਮਨੁੱਖ ਨੇ ਪਾਰ ਕਰਨਾ, ਤੇ ਇਹ ਜਿਹੜਾ ਮੰਦਰ ਹੈ ਜਿਹਨੂੰ ਹਰਿਮੰਦਰ ਕਹਿੰਦੇ ਆ, ਇਹ ਇਮਾਰਤ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਦੇ ਅੰਦਰ, ਇਸ ਭਵਜਲ ਸੰਸਾਰ ਸਮੁੰਦਰ ਅੰਦਰ ਇੱਕ ਬੇੜਾ ਹੈ, ਇੱਕ ਬੋਹਿਥ ਹੈ ਮਨੁੱਖ ਦਾ ਸਰੀਰ, ਤੇ ਇਸ ਬੋਹਿਥ ਨੂੰ ਚਲਾਉਣ ਵਾਲਾ, ਇਹਨੂੰ ਚੱਪੂ ਕਿਹੜਾ ਹੈ, ਮਲਾਹ ਕਿਹੜਾ ਹੈ? ਵਾਹਿਗੁਰੂ ਅਕਾਲ ਪੁਰਖ ਦਾ ਨਾਮ। ਇਸੇ ਕਰਕੇ ਇਹਦੇ ਅੰਦਰ ਨਿਰੰਕਾਰ ਦੀ, ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਤੋਂ ਬਿਨਾਂ ਕੋਈ ਦੂਜੀ ਗੱਲ ਧਰੀ ਨਹੀਂ ਗਈ, ਕੋਈ ਦੂਸਰੀ ਗੱਲ ਪਾਈ ਨਹੀਂ ਗਈ। ਤੇ ਮਨੁੱਖ ਨੂੰ ਇਹ ਗੱਲ ਸਮਝਾਈ ਗਈ, ਪਰ ਬੰਦਾ ਬੜਾ ਹੋਰ ਤਰ੍ਹਾਂ ਦਾ, ਹੁਣ ਤੇ ਗੱਲ ਹੀ ਬਿਲਕੁਲ ਉਲਟ ਬਣ ਗਈ। ਜੇ ਗੋਲਡਨ ਟੈਂਪਲ ਆਖੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਜੇ ਸਵਰਨ ਮੰਦਰ ਕਹੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਤੇ ਖਿਮਾ ਕਰਨਾ ਹਰਿਮੰਦਰ ਕਹੋ ਤੇ ਸ਼ਾਇਦ ਬੰਦੇ ਨੂੰ ਪਤਾ ਨਾ ਲੱਗੇ ਵੀ ਗੱਲ ਕੀ ਹੈ, ਕਿਉਂਕਿ ਅਸੀਂ ਸਮਝਦੇ ਹਾਂ ਵੀ ਸੋਨਾ ਲੱਗ ਗਿਆ, ਇਸ ਕਰਕੇ ਸ਼ਾਇਦ ਇਹ ਬਹੁਤ ਕੀਮਤੀ ਹੋ ਗਿਆ। ਜੇ ਸੋਨਾ ਨਾ ਵੀ ਲੱਗਦਾ ਤੇ ਇਹਦੀ ਕੀਮਤ ਉਸੇ ਤਰ੍ਹਾਂ ਬਰਕਰਾਰ ਰਹਿਣੀ ਹੈ, ਇਹਦੀ ਕੀਮਤ ਉਸੇ ਤਰ੍ਹਾਂ ਵਧੀਆ ਰਹਿਣੀ, ਚੰਗੀ ਰਹਿਣੀ ਹੈ, ਕਿਉਂਕਿ ਇਹਦਾ ਮਨੋਰਥ ਬੜਾ ਸਪਸ਼ਟ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਰਾਮਾਤ ਕੀਤੀ ਹੈ ਕਿ ਭਾਈ ਇਸ ਹਰਿਮੰਦਰ ਤੋਂ ਇਹ ਪ੍ਰੇਰਣਾ ਲੈਣੀ ਹੈ ਕਿ ਮਨੁੱਖ ਜਿਹੜਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਤੀਰਥ ਵਿਚ ਇਸ਼ਨਾਨ ਕਰੇ। ਤਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਕਰਕੇ ਕੋਈ ਬੰਦਾ ਇਹ ਸੋਚੇ ਕਿ ਹਰਿਮੰਦਰ ਵਿਚ ਜਾ ਕੇ ਬਹੁਤ ਵਾਰੀ ਸਾਨੂੰ ਆਪਣੇ ਆਪ ਨੂੰ ਪੜਤਾਲਣਾ ਪਏਗਾ ਕਿ ਬਹੁਤ ਵਾਰੀ ਅਸੀਂ ਜਾਣੇ ਆ ਤੇ ਅੰਦਰ ਮੱਥਾ ਟੇਕ ਕੇ ਆ ਜਾਂਦੇ, ਜੇ ਕਿਸੇ ਬੰਦੇ ਨੂੰ ਪੁੱਛੋ ਵੀ ਉੱਥੇ ਸ਼ਬਦ ਕਿਹੜਾ ਰਾਗੀ ਸਿੰਘ ਪੜ ਰਹੇ ਸੀ, ਤੇ ਖਿਮਾ ਕਰਨਾ ਬਹੁਤੇ ਬੰਦੇ ਦੱਸ ਨਹੀਂ ਸਕਣਗੇ, ਕਿਉਂਕਿ ਧਿਆਨ ਸਿਰਫ ਇਮਾਰਤ ਤੱਕ ਹੈ, ਧਿਆਨ ਸਿਰਫ ਆਪਣੀ ਭੇਟਾ ਤੱਕ ਹੈ, ਧਿਆਨ ਮਨੁੱਖਾਂ ਤੱਕ ਹੈ। ਲੇਕਿਨ ਮਾਫ਼ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਦਰਸ਼ ਨਿਸ਼ਚਿਤ ਕੀਤਾ ਸੀ ਕਿ ਇਸ ਮੰਦਰ ਦੇ ਅੰਦਰ ਅਗਰ ਕੋਈ ਮਨੁੱਖ ਪ੍ਰਵੇਸ਼ ਕਰੇਗਾ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਉਸ ਦੇ ਅੰਦਰ ਵਸੇਗੀ। ਜੇ ਇਹ ਗੱਲ ਮਨੁੱਖ ਦੇ ਅੰਦਰ ਨਹੀਂ ਹੈ, ਇਹ ਗੱਲ ਮਨੁੱਖ ਦੀ ਸਮਝ ਵਿਚ ਨਹੀਂ ਹੈ, ਤਾਂ ਉਥੇ ਭਾਵੇਂ ਲੱਖਾਂ ਵਾਰੀ ਜਾ ਆਵੇ, ਫਿਰ ਕੋਈ ਗੱਲ ਮਨੁੱਖ ਨੂੰ ਪ੍ਰਾਪਤ ਨਹੀਂ ਹੋਣੀ। ਪ੍ਰੋਫੈਸਰ ਪੂਰਨ ਸਿੰਘ ਨੇ ਇਕ ਜ਼ਿਕਰ ਕੀਤਾ ਹੈ, ਉਹਨੇ ਲਿਖਿਆ ਇਕ ਫਰਾਂਸੀਸੀ ਕਲਾਕਾਰ ਦੀ ਗੱਲ ਵਰਣਨ ਵਿਚ ਲਿਆਂਦੀ ਹੈ। ਕਹਿੰਦੇ ਨੇ ਉਹ ਚਿੱਤਰਕਾਰ ਹੈ ਤੇ ਹਰਿਮੰਦਰ ਦਾ ਚਿੱਤਰ ਬਣਾਉਣ ਲਈ ਉਸਨੇ ਯਤਨ ਕੀਤਾ, ਪਰ ਕਰਮਾਂ ਵਿਚ ਬੈਠ ਕੇ ਚਿੱਤਰ ਬਣਾਇਆ ਉਸਨੇ, ਤੇ ਉਹਨੇ ਚਿੱਤਰਕਾਰ ਨੇ ਆਪਣਾ ਜਿਹੜਾ ਅਨੁਭਵ ਦਿੱਤਾ ਉਹ ਅਨੁਭਵ ਪ੍ਰੋਫੈਸਰ ਸਾਹਿਬ ਨੇ ਲਿਖਤ ਵਿਚ ਲਿਆਂਦਾ। ਉਹ ਕਹਿੰਦੇ ਨੇ ਉਹਨੇ ਇਹ ਗੱਲ ਕਹੀ ਕਿ ਮੈਂ ਦੇਖਿਆ ਹੋਰ ਵੀ ਮੰਦਰਾਂ ਦੇ ਚਿੱਤਰ ਬਣਾਏ ਨੇ, ਮੈਂ ਗਿਆ ਹਾਂ, ਪਰ ਇੱਥੇ ਮੈਂ ਇਕ ਬੜੀ ਅਸਚਰਜ ਗੱਲ ਵੇਖੀ ਹੈ ਕਿ ਬਾਕੀ ਦੇ ਜਿਹੜੇ ਮੰਦਰ ਨੇ ਉਨ੍ਹਾਂ ਨੂੰ ਬਾਹਰੋਂ ਸੂਰਜ ਦੀ ਰੌਸ਼ਨੀ ਮਿਲਦੀ ਹੈ, ਸੂਰਜ ਦਾ ਪ੍ਰਕਾਸ਼ ਮਿਲਦਾ ਹੈ, ਤੇ ਉਹਦੇ ਪ੍ਰਕਾਸ਼ ਵਿਚ ਉਨ੍ਹਾਂ ਦਾ ਅੰਦਰ ਦਿਸਦਾ, ਉਨ੍ਹਾਂ ਦੀ ਇਮਾਰਤ ਦਿਸਦੀ ਹੈ। ਪਰ ਕਹਿਣ ਲੱਗਾ ਹਰਿਮੰਦਰ ਦਾ ਚਿੱਤਰ ਬਣਾਉਂਦਿਆਂ ਮੈਨੂੰ ਇਕ ਅਨੋਖਾ ਅਨੁਭਵ ਪ੍ਰਾਪਤ ਹੋਇਆ। ਉਹ ਕੀ? ਕਹਿਣ ਲੱਗਾ ਉਹ ਅਨੁਭਵ ਮੈਨੂੰ ਇਹ ਲੱਭਾ, ਮੈਨੂੰ ਇਹ ਪ੍ਰਾਪਤ ਹੋਇਆ ਹੈ
ਕਿ ਇਸ ਮੰਦਰ ਦੇ ਅੰਦਰੋਂ ਕੋਈ ਰੋਸ਼ਨੀ ਉੱਠਦੀ ਹੈ, ਇਸ ਮੰਦਰ ਦੇ ਅੰਦਰੋਂ ਕੋਈ ਮਨੁੱਖ ਨੂੰ ਚਾਨਣ ਪ੍ਰਾਪਤ ਹੁੰਦਾ ਹੈ ਤੇ ਜਿਹਦੇ ਨਾਲ ਮਨੁੱਖ ਦਾ ਆਪਾ, ਮਨੁੱਖ ਦੀ ਰੂਹ ਰੋਸ਼ਨਾ ਉੱਠਦੀ ਹੈ। ਜਿਸ ਤਰ੍ਹਾਂ ਇਸ ਮੰਦਰ ਦਾ ਚਿੱਤਰ ਬਣਾਉਂਦਿਆਂ ਮੇਰੇ ਅੰਦਰ ਅਨੁਭਵ ਪ੍ਰਾਪਤ ਹੋਇਆ, ਮੈਨੂੰ ਜੋ ਚਾਨਣ ਤੇ ਰੋਸ਼ਨੀ ਅਨੁਭਵ ਹੋਈ ਹੈ, ਮੇਰਾ ਖਿਆਲ ਹੈ ਕਿ ਇਹ ਸਾਰੇ ਸੰਸਾਰੀ ਲੋਕਾਂ ਨੂੰ ਪ੍ਰਾਪਤ ਹੁੰਦੀ ਹੋਏਗੀ। ਗੱਲ ਭਾਵੇਂ ਉਸ ਫਰਾਂਸੀਸੀ ਕਲਾਕਾਰ ਨੇ ਕਹੀ ਹੈ, ਪਰ ਗੱਲ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀ ਸੀ, ਪਹਿਲਾਂ ਹੀ ਇਹ ਗੱਲ ਉਨ੍ਹਾਂ ਨੇ ਪੱਕੀ ਕਰ ਦਿੱਤੀ ਸੀ ਕਿ ਇੱਥੇ ਅਗਰ ਕੋਈ ਮਨੁੱਖ ਆਏਗਾ ਤਾਂ ਉਸ ਮਨੁੱਖ ਨੂੰ ਆਤਮਕ ਰੋਸ਼ਨੀ ਮਿਲੇਗੀ, ਉਸ ਨੂੰ ਵਿਵੇਕ ਪ੍ਰਾਪਤ ਹੋਏਗਾ, ਉਸ ਨੂੰ ਗਿਆਨ ਪ੍ਰਾਪਤ ਹੋਏਗਾ। ਤੇ ਇਹੋ ਕਾਰਨ ਹੈ ਕਿ ਉਸ ਪ੍ਰਤੀਕ ਨੂੰ ਸਾਹਮਣੇ ਰੱਖ ਕੇ ਤੇ ਅਸੀਂ ਗੁਰਦੁਆਰੇ ਬਣਾਏ ਨੇ। ਹਰਿਮੰਦਰ ਧੁਰਾ ਹੈ ਸਾਡੇ ਗੁਰਦੁਆਰਿਆਂ ਦਾ, ਹਰਿਮੰਦਰ ਤੇ ਅਕਾਲ ਤਖ਼ਤ ਦੀ ਮਿਲਵੀਂ ਬਣਤਰ ਜਿਹੜੀ ਹੈ। ਹਰਿਮੰਦਰ ਭਗਤੀ, ਗਿਆਨ, ਵਿਵੇਕ ਦਾ ਸੁਨੇਹਾ ਦਿੰਦਾ ਤੇ ਉਸ ਭਗਤੀ ਨੂੰ, ਉਸ ਗਿਆਨ ਨੂੰ ਅਸਾਂ ਡਿਸਿਪਲਿਨ ਨਾਲ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ, ਉਹਦੇ ਨਾਲ ਆਪਣੇ ਜੀਵਨ ਦੇ ਅੰਦਰ ਕਿਸ ਤਰ੍ਹਾਂ ਮਰਿਆਦਾ ਰੱਖਣੀ ਹੈ, ਇਹ ਗੱਲ ਸਾਨੂੰ ਅਕਾਲ ਤਖ਼ਤ ਤੋਂ ਮਿਲਦੀ ਹੈ। ਇਸ ਕਰਕੇ ਕੋਈ ਮਨੁੱਖ ਜੇ ਸਿਰਫ ਹਰਿਮੰਦਰ ਨੂੰ ਮੰਨੇਗਾ, ਕਹਾਣੀ ਉਹਦੀ ਤਾਂ ਵੀ ਨਹੀਂ ਬਣਨੀ, ਖਿਮਾ ਕਰਨਾ ਮੈਨੂੰ। ਤੇ ਜੇ ਸਿਰਫ ਅਕਾਲ ਤਖ਼ਤ ਉੱਤੇ ਕਿੰਤੂ ਕਰੇਗਾ, ਉਹਦੀ ਗੱਲ ਤਾਂ ਵੀ ਨਹੀਂ ਬਣਨੀ। ਗੁਰਦੁਆਰੇ ਅਸਾਂ ਉਹਨਾਂ ਦੋਹਾਂ ਦੀ ਮਿਲਤ ਤੋਂ ਪੈਦਾ ਕੀਤੇ ਨੇ, ਇਸ ਕਰਕੇ ਜਿਹੜੀ ਰਹਿਤ ਹੈ, ਮਰਿਆਦਾ ਹੈ, ਗੁਰਦੁਆਰਿਆਂ ਦਾ ਡਿਸਿਪਲਿਨ ਹੈ, ਉੱਥੇ ਕੀਰਤਨ ਕਿਵੇਂ ਹੋਣਾ, ਕਥਾ ਕਿਵੇਂ ਹੋਣੀ ਹੈ, ਮਰਿਆਦਾ ਕਿਸ ਤਰ੍ਹਾਂ ਰੱਖਣੀ ਹੈ, ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਜੀਵਨ ਕਿਸ ਤਰ੍ਹਾਂ ਦਾ ਜੀਉਣਾ ਹੈ, ਇਹ ਦਾਤ ਸਾਨੂੰ ਹਰਿਮੰਦਰ ਤੇ ਅਕਾਲ ਤਖ਼ਤ ਦੋਵਾਂ ਤੋਂ ਪ੍ਰਾਪਤ ਹੁੰਦੀ ਹੈ। ਅਸੀਂ ਬੜਾ ਦੁੱਖ ਮਹਿਸੂਸ ਕਰਦੇ ਹਾਂ, ਹਰਿਮੰਦਰ ਨੂੰ ਗੋਲੀਆਂ ਲੱਗੀਆਂ ਨੇ, ਕਦੇ ਹਰਿਮੰਦਰ ਢੱਠਾ ਵੀ ਸੀ, ਕਦੇ ਸਰੋਵਰ ਭਰ ਦਿੱਤਾ ਗਿਆ ਸੀ, ਅਕਾਲ ਤਖ਼ਤ ਵੀ ਢੱਠਾ, ਅਸੀਂ ਦੁੱਖ ਮਹਿਸੂਸ ਕਰਦੇ ਹਾਂ। ਲੇਕਿਨ ਸਿਰਫ ਇਮਾਰਤ ਦੇ ਦੁੱਖ ਨਾਲ ਕੁਝ ਨਹੀਂ ਜੇ ਬਣੇਗਾ, ਇਮਾਰਤ ਤਾਂ ਵਧੀਆ ਤੋਂ ਵਧੀਆ ਬਣਾਈ ਜਾ ਸਕਦੀ ਹੈ, ਇਮਾਰਤ ਸਾਜ਼ੀ ਵਿਚ ਤਾਂ ਅੱਗੇ ਨਾਲੋਂ ਬਹੁਤ ਅਗਾਂਹ ਲੰਘਿਆ ਜਾ ਸਕਦਾ, ਲੇਕਿਨ ਅਸਲ ਗੱਲ ਕੁਝ ਹੋਰ ਹੈ। ਜਿਹੜੀ ਦੁਸ਼ਮਣ ਨਹੀਂ ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ, ਜਿਹੜੇ ਵਿਰੋਧੀ ਨਹੀਂ ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ, ਜਦੋਂ ਅਸੀਂ ਹਰਿਮੰਦਰ ਦੀ ਭਗਤੀ ਨੂੰ ਸਮਝਦੇ ਨਹੀਂ ਕਿ ਉਥੇ ਜਾਣਾ ਤੇ ਉਥੋਂ ਭਗਤੀ ਤੇ ਗਿਆਨ ਦਾ ਸੁਨੇਹਾ ਲੈ ਕੇ ਆਉਣਾ, ਕੀ ਹੁਕਮ ਹੈ ਸਤਿਗੁਰੂ ਦਾ ਉਥੋਂ ਪ੍ਰਾਪਤ ਕਰਨਾ, ਤੇ ਜਦੋਂ ਅਸੀਂ ਅਕਾਲ ਤਖ਼ਤ ਤੋਂ ਇਹ ਪ੍ਰੇਰਣਾ ਨਹੀਂ ਲੈਂਦੇ ਕਿ ਇੱਥੇ ਜਿਹੜੀ ਮਰਿਆਦਾ ਨਿਸ਼ਚਿਤ ਕੀਤੀ ਗਈ ਹੈ ਉਸ ਨੂੰ ਅਸਾਂ ਆਪਣੀ ਜ਼ਿੰਦਗੀ ਦੇ ਅੰਦਰ ਢਾਲਣਾ। ਕੋਈ ਬੰਦਾ ਵਿਅਕਤੀਗਤ ਤੌਰ ਤੇ ਉੱਠ ਕੇ ਜਦੋਂ ਮਰਜ਼ੀ ਹੈ ਕਿੰਤੂ ਕਰ ਦਿੰਦਾ, ਕਦੇ ਹਰਿਮੰਦਰ ਉੱਤੇ, ਕਦੇ ਅਕਾਲ ਤਖ਼ਤ ਉੱਤੇ, ਉਹ ਬੰਦਾ ਸਮਝਦਾ ਮੈਂ ਖਰੇ ਸੁਪਰੀਮ ਹੋ ਗਿਆ, ਮੈਂ ਖਰੇ ਬਹੁਤ ਕੁਝ ਹੋ ਗਿਆ, ਮਾਫ ਕਰਨਾ, ਜੋ ਮਰਜ਼ੀ ਹੈ ਕੋਈ ਕਰਦਾ ਰਹੇ। ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਰਹਿਮਤ ਦਾ ਪਾਤਰ ਮਨੁੱਖ ਉਦੋਂ ਹੀ ਬਣੇਗਾ ਜਦੋਂ ਇਨ੍ਹਾਂ ਦੋਹਾਂ ਅਸਥਾਨਾਂ ਦੀ ਪ੍ਰੇਰਣਾ ਨਾਲ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਕੋਸ਼ਿਸ਼ ਕਰੇਗਾ। ਕਿੰਤੂ ਕਰਨਾ ਤੇ ਬੜਾ ਸੌਖ ਹੈ, ਬਹਾਨੇ ਬਣਾਉਣੇ ਤੇ ਬੜੇ ਸੌਖ ਨੇ, ਔਰ ਅਸਲ ਵਿਚ ਕਿੰਤੂ ਤੇ ਬਹਾਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਮਨੁੱਖ ਉਸ ਰਸਤੇ ਉੱਤੇ ਚੱਲਣਾ ਨਹੀਂ ਚਾਹੁੰਦਾ, ਉਸ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝਦਾ। ਇਹ ਯਾਦ ਰੱਖਣਾ, ਅੱਜ ਤੋਂ ਪਹਿਲੇ ਦਾ ਕੁਝ ਸਾਲ ਪਹਿਲਾਂ ਦਾ ਇਤਿਹਾਸ ਜਿਹੜਾ ਬਿਲਕੁਲ ਵਿਲੱਖਣ ਹੈ, ਅਸੀਂ ਜਿਸ ਵੇਲੇ ਆਪਣਾ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਗੁਰੂਆਂ ਦੇ ਵਕਤ ਦਾ ਤੇ 18ਵੀਂ ਸਦੀ ਦੇ ਸਮੇਂ ਦਾ, ਕਿਸੇ ਮਨੁੱਖ ਅੰਦਰ ਇਹ ਹਿੰਮਤ ਨਹੀਂ ਸੀ, ਭਾਵੇਂ ਕੋਈ ਜਥੇਦਾਰ ਹੋਵੇ, ਭਾਵੇਂ ਕੋਈ ਵੱਡੇ ਤੋਂ ਵੱਡਾ ਸਿੱਖ ਅਖਵਾਉਂਦਾ ਹੋਵੇ ਤੇ ਕਿੰਨੀ ਉਹਦੀ ਕੌਮ ਦੇ ਅੰਦਰ ਗੱਲ ਹੋਵੇ, ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਅਕਾਲ ਤਖ਼ਤ ਤੇ ਹਰਿਮੰਦਰ ਦਾ ਫੈਸਲਾ ਉਲੰਘ ਸਕੇ। ਇੱਥੋਂ ਤੱਕ ਮੈਂ ਪੜ੍ਹਿਆ ਇਤਿਹਾਸ ਵਿਚ, ਮਾਫ਼ ਕਰਨਾ, ਇਹ ਗੱਲਾਂ ਸਾਨੂੰ ਸਾਡੇ ਇਤਿਹਾਸਕਾਰਾਂ ਨੇ ਨਹੀਂ ਦਿੱਤੀਆਂ, ਅੰਗਰੇਜ਼ ਇਤਿਹਾਸਕਾਰਾਂ ਨੇ ਤੇ ਇਸਲਾਮੀ ਮੁਸਲਮਾਨ ਲਿਖਤਾਂ ਨੇ ਸਾਡੀਆਂ ਇਹ ਗੱਲਾਂ ਸਪਸ਼ਟ ਕੀਤੀਆਂ ਨੇ। ਉਹ ਕਹਿੰਦੇ ਨੇ ਕਿ ਜਿਸ ਵੇਲੇ ਇਹ ਅੰਦਰ ਬੈਠ ਕੇ ਅਕਾਲ ਤਖ਼ਤ ਵਿਚ ਖਾਲਸਾ ਫੈਸਲਾ ਕਰਦਾ ਸੀ, ਜਿਹਨੂੰ ਅਸੀਂ ਸਰਬੱਤ ਖਾਲਸਾ ਕਹਿੰਦੇ ਸਾਂ, ਉਹਦੇ ਜਿਹੜੇ ਪ੍ਰਤੀਨਿਧ ਕੋਈ ਨਿਰਣਾ ਕਰਦੇ ਸਨ, ਤਾਂ ਕਹਿੰਦੇ ਨੇ ਭਾਵੇਂ ਅੰਦਰ ਆਪਸ ਵਿਚ ਕਿੰਨਾ ਵਿਰੋਧ ਹੋਵੇ, ਕੋਈ ਉਸ ਫੈਸਲੇ ਦੇ ਉਲਟ ਵੀ ਹੋਵੇ, ਆਖੇ ਇੱਦਾਂ ਨਹੀਂ ਹੋਣਾ ਚਾਹੀਦਾ, ਲੇਕਿਨ ਬਾਹਰ ਨਿਕਲ ਕੇ ਕਿਸੇ ਦੀ ਜ਼ਬਾਨ ਉੱਤੇ ਇਹ ਗੱਲ ਨਹੀਂ ਸੀ ਆਉਂਦੀ ਵੀ ਅੰਦਰ ਜਿਹੜੀ ਗੱਲ ਕੀਤੀ ਗਈ ਉਹ ਗਲਤ ਹੈ। ਪਤਾ ਹੀ ਨਹੀਂ ਸੀ ਕਿਸੇ ਨੂੰ ਲੱਗਦਾ ਕਿ ਅੰਦਰ ਜਿਹੜਾ ਫੈਸਲਾ ਕੀਤਾ ਗਿਆ ਉਹ ਯੂਨਾਨੀ ਮਸਲੀ ਹੈ, ਉਹ ਬਹੁਤ ਸੰਮਤੀ ਨਾਲ ਹੈ, ਉਹ ਕਿਸੇ ਦੇ ਉਹਦੀ ਵਿਰੋਧਤਾ ਵੀ ਕੀਤੀ, ਕਿਸੇ ਨੇ ਉੱਤੇ ਕਿੰਤੂ ਵੀ ਕੀਤਾ, ਬਾਹਰ ਆਣ ਕੇ ਖਬਰ ਨਹੀਂ ਸੀ ਮਿਲਦੀ ਤੇ ਅੱਜ ਦੀ ਹਾਲਤ ਕੀ ਹੈ। ਫਿਰ ਅਸੀਂ ਕਹਿੰਦੇ ਹਾਂ ਗੁਰੂ ਸਾਡੀ ਬਹੁੜੀ ਨਹੀਂ ਕਰਦਾ। ਭਾਈ, ਜਿੰਨਾ ਚਿਰ ਅਸੀਂ ਹਰਿਮੰਦਰ ਤੋਂ ਭਗਤੀ ਲੈਣ ਵਾਸਤੇ ਨਹੀਂ ਤਿਆਰ ਹੁੰਦੇ ਤੇ ਉਸ ਭਗਤੀ ਨੂੰ ਜੀਵਨ ਦੇ ਅੰਦਰ ਕਿਵੇਂ ਰੱਖਣਾ, ਕਿਵੇਂ ਸੰਭਾਲਣਾ, ਉਹਦੀ ਮਰਿਆਦਾ ਅਕਾਲ ਤਖ਼ਤ ਸਾਨੂੰ ਦਿੰਦਾ। ਜਿੰਨਾ ਚਿਰ ਅਸੀਂ ਇਹ ਦੋਵੇਂ ਚੀਜ਼ਾਂ ਜੀਵਨ ਦੇ ਅੰਦਰ ਅਪਣਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਦਰ ਦਰ ਠੋਕਰਾਂ ਖਾਂਦੇ ਰਹਾਂਗੇ।
ਗੁਰੂ ਸਾਹਿਬ ਨੇ ਇਸ ਜ਼ਿੰਦਗੀ ਦੀ ਬੜੀ ਕੀਮਤ ਪਾਈ ਹੈ। ਕਿਤੇ ਉਹਨਾਂ ਨੇ ਕਿਹਾ ਇਹ ਸਰੀਰ ਘੋੜੀ ਹੈ, ਇਹ ਸਰੀਰ ਬੋਹਿਤ ਹੈ, ਇਹ ਸਰੀਰ ਇੱਕ ਸਾਧਨ ਹੈ ਜਿਹਦੇ ਨਾਲ ਵਾਹਿਗੁਰੂ ਅਕਾਲ ਪੁਰਖ ਤੱਕ ਮਨੁੱਖ ਨੇ ਪਹੁੰਚਣਾ ਤੇ ਇਹ ਇਮਾਰਤਾਂ ਬਣਾ ਕੇ ਇਹ ਕੇਂਦਰ ਸਥਾਪਿਤ ਕਰਕੇ ਤੇ ਗੁਰੂ ਸਾਹਿਬਾਨ ਨੇ ਸਾਡੇ ਸਾਹਮਣੇ ਇਹ ਰਸਤਾ ਬਣਾ ਦਿੱਤਾ। ਖਖਿਮਾ ਕਰਨਾ, ਇੱਕ ਰਾਈਟਰ ਨੇ, ਲਿਖਾਰੀ ਨੇ ਬੜੀ ਵਧੀਆ ਗੱਲ ਕਹੀ ਹੈ, ਮੁਸਲਮਾਨ ਲਿਖਾਰੀ ਹੈ, ਜ਼ਫਰ ਉਹਦਾ ਤਖੱਲਸ ਸੀ। ਉਹ ਕਹਿੰਦਾ ਇਹ ਜਿਹੜਾ ਹਰਿਮੰਦਰ ਹੈ ਨਾ, ਕਹਿੰਦਾ ਇਹ ਦੋ ਮਜ਼ਹਬਾਂ ਦੀ, ਦੋ ਵੱਖ ਵੱਖ ਖਿਆਲਾਂ ਦੀ ਮਿਲਤ ਦਾ ਕੇਂਦਰ ਹੈ। ਇੱਥੋਂ ਪਤਾ ਲੱਗਦਾ ਕਿ ਦੋ ਵੱਖ ਵੱਖ ਵਿਚਾਰਧਾਰਾ ਰੱਖਦੇ ਹੋਏ ਵੀ ਮਨੁੱਖ ਇਸ ਸੰਸਾਰ ਦੇ ਅੰਦਰ ਮਿੱਤਰਤਾ ਰੱਖ ਸਕਦੇ ਨੇ, ਪਿਆਰ ਰੱਖ ਸਕਦੇ ਨੇ। ਤੇ ਅਸੀਂ ਤਾਂ ਇੱਕ ਖਿਆਲ ਦੇ ਹੁੰਦੇ ਹੋਏ ਵੀ ਕਿਸੇ ਦਾ ਮੂੰਹ ਸੱਜੇ ਪਾਸੇ ਹੈ, ਕਿਸੇ ਦਾ ਮੂੰਹ ਖੱਬੇ ਪਾਸੇ ਹੈ। ਸਾਈਂ ਮੀਆਂ ਮੀਰ ਤੇ ਗੁਰੂ ਅਰਜਨ ਸਾਹਿਬ ਦੀ ਮਿੱਤਰਤਾ ਇਸ ਹਰਿਮੰਦਰ ਦੀ ਨੀਂਹ ਵਿਚ ਖਲੋਤੀ ਹੈ ਤੇ ਅਸੀਂ ਉਹਦੇ ਉਪਾਸ਼ਕ ਹਾਂ। ਉਹਦੇ ਤੋਂ ਪ੍ਰੇਰਣਾ ਲੈ ਕੇ ਕੀ ਅਸੀਂ ਸਾਰੇ ਸੰਸਾਰ ਦੀ ਮਿੱਤਰਤਾ, ਸਾਰੀ ਮਨੁੱਖਤਾ ਨਾਲ ਪਿਆਰ ਦੀ ਜਾਂਚ ਨਹੀਂ ਸਿੱਖ ਸਕਦੇ? ਕੀ ਅਸੀਂ ਉਸ ਮਰਿਆਦਾ ਵਿਚ ਨਹੀਂ ਰਹਿ ਸਕਦੇ ਜਿਹੜੀ ਮਰਿਆਦਾ ਅਕਾਲ ਤਖ਼ਤ ਸਥਾਪਿਤ ਕਰਦਾ ਤੇ ਕਿਸੇ ਗੈਰ ਦੀ ਔਰ ਇੱਜ਼ਤ ਲੁੱਟੀ ਜਾਂਦੀ ਹੈ? ਤੇ ਸਿੱਖ ਕਹਿੰਦੇ ਨੇ ਰੋਟੀ ਨਹੀਂ ਖਾਣੀ, ਪਹਿਲਾਂ ਇਹਦੀ ਪੱਤ ਬਚਾਉਣੀ ਹੈ। ਚਾਹੇ ਗੈਰ ਮਜ਼ਹਬ ਨਾਲ ਸਬੰਧ ਰੱਖਦਾ, ਗੈਰ ਜ਼ਾਤ ਨਾਲ ਸਬੰਧ ਰੱਖਦਾ, ਚਾਹੇ ਵਿਰੋਧੀਆਂ ਦੀ ਧਿਰ ਵਿਚੋਂ ਵੀ ਕਿਉਂ ਨਹੀਂ, ਲੇਕਿਨ ਧਰਮ ਪਹਿਲਾਂ ਇਹ ਗੱਲ ਕਹਿੰਦਾ ਕਿ ਅਸਾਂ ਇਹ ਕੁਝ ਕਰਕੇ ਹੀ ਫੇਰ ਕੁਝ ਕਰਨਾ। ਇਹ ਗੱਲਾਂ ਹਰਿਮੰਦਰ ਦੀ ਫਿਲਾਸਫੀ ਵਿਚ ਲੁਕੀਆਂ ਹੋਈਆਂ ਨੇ ਤੇ ਸਤਿਗੁਰੂ ਕਹਿੰਦੇ ਨੇ ਬੰਦਿਆ ਜਿੰਨਾ ਚਿਰ ਇਹ ਪ੍ਰੇਰਣਾ ਕਰਕੇ ਤੇ ਤੂੰ ਆਪਣੇ ਜੀਵਨ ਨੂੰ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ, ਵਾਹਿਗੁਰੂ ਅਕਾਲ ਪੁਰਖ ਦੇ ਰਹਿਣ ਦਾ ਸਥਾਨ ਨਿਸ਼ਚਿਤ ਕਰਕੇ ਤੇ ਦਿਨ ਰਾਤ ਇਸ ਨੂੰ ਭਗਤੀ ਭਾਵਨਾ ਵਿਚ ਨਹੀਂ ਜੋੜਦਾ, ਉਨਾਂ ਚਿਰ ਤੇਰੀ ਗੱਲ ਨਹੀਂ ਬਣਨੀ। ਅਸੀਂ ਤੇ ਇਸ ਮੰਦਰ ਨੂੰ ਢਾਉਣ ਤੇ ਲੱਗੇ ਹਾਂ, ਵਿਕਾਰਾਂ ਵਿਚ, ਸ਼ਰਾਬਾਂ ਵਿਚ, ਹੋਰ ਕਈ ਪ੍ਰਕਾਰ ਦੇ ਕੁਕਰਮਾਂ ਨਾਲ। ਇਹ ਸਰੀਰ ਮੰਦਰ ਜੋ ਵਾਹਿਗੁਰੂ ਅਕਾਲ ਪੁਰਖ ਨੇ ਆਪ ਬਣਾਇਆ ਹੈ, ਅਸੀਂ ਜਦੋਂ ਇਹਦੇ ਤੋਂ ਹੀ ਬਗਾਵਤ ਕਰਦੇ ਹਾਂ ਤੇ ਮੈਨੂੰ ਖਿਮਾ ਕਰਨਾ, ਫਿਰ ਉਹ ਮਿੱਟੀ ਦੇ ਮੰਦਰ ਭਾਵੇਂ ਢਹਿ ਜਾਣ ਤੇ ਭਾਵੇਂ ਬਣ ਜਾਣ, ਸਾਨੂੰ ਉਨ੍ਹਾਂ ਨਾਲ ਕੋਈ ਹਮਦਰਦੀ ਨਹੀਂ, ਉਨ੍ਹਾਂ ਨਾਲ ਕੋਈ ਪਿਆਰ ਨਹੀਂ, ਕਿਉਂਕਿ ਵਾਹਿਗੁਰੂ ਦਾ ਸਿਰਜਿਆ ਮੰਦਰ ਹੀ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਇਹਦੇ ਨਾਲ ਹੀ ਬੇਵਫਾਈ ਕਰਦੇ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਪ੍ਰੇਰਣਾ ਦਿੰਦੇ ਨੇ ਕਿ ਭਾਈ ਤੇਰਾ ਸਰੀਰ, ਇਹ ਸਾਰਾ ਸੰਸਾਰ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਸ ਅਹਿਸਾਸ ਨਾਲ ਹਰਿਮੰਦਰ ਤੋਂ ਪ੍ਰੇਰਣਾ ਲੈ ਕੇ ਮਨੁੱਖ ਨੇ ਸੰਸਾਰ ਦੇ ਅੰਦਰ ਜਿਉਣ ਦਾ ਯਤਨ ਕਰਨਾ ਹੈ, ਕੋਸ਼ਿਸ਼ ਕਰਨੀ ਹੈ। ਸਾਹਿਬ ਸਾਡੇ ਤੇ ਰਹਿਮਤ ਕਰਨ ਤੇ ਸਾਡੀ ਸੁਰਤ ਵਿਚ ਇਹ ਗੱਲ ਵਸ ਜਾਏ ਤੇ ਅਸੀਂ ਦਿਨ ਰਾਤ ਵਿਚਰਦੇ ਹੋਏ ਸਮਾਜ ਵਿਚ ਜੀਵਨ ਦੇ ਅੰਦਰ ਇਸ ਅਹਿਸਾਸ ਨਾਲ ਜੀਵ ਸਕੀਏ। ਇਨੇ ਅੱਖਰਾਂ ਨਾਲ ਹੀ ਹੋਈਆਂ ਭੁੱਲਾਂ ਵਾਸਤੇ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ।

ਝਟਕਾ ਮਾਰਦਾ। ਉਹ ਭਾਰਾ ਹੁੰਦਾ ਨਾ, ਦੋਨੋਂ ਹੱਥਾਂ ਨਾਲ ਫੜ ਕੇ ਲੜਦੇ ਆ ਟਿੱਗਾਂ ਨਾਲ। ਲੇਕਿਨ ਜਿਹੜੇ ਹਲਕੇ ਹੁੰਦੇ ਆ ਨਾ, ਹੈ ਨਾ, ਹਲਕੇ ਵਾਲੇ ਉਹ ਥੋੜਾ ਤੇਜ਼ ਜਾਂਦੇ ਆ। ਜਿੱਦਾਂ ਕਮੰਦ ਕੋਟੜਾ ਦੇਖਿਆ ਹੋਇਆ ਨਾ, ਇਟਸ ਅ ਲੌਂਗ ਚੇਨ ਵਿਦ ਅ ਸਪਾਈਕ ਬਾਲ ਐਟ ਦੀ ਐਂਡ ਐਂਡ ਯੂਅਰ ਹੋਲਡਿੰਗ ਦ ਮੈਟਲ ਹੈਂਡਲ। ਉਹ ਬੜੇ ਤੇਜ਼ ਚੱਲਦੇ ਆ, ਉਹ ਲਾਈਟ ਹੁੰਦੇ। ਜਿੱਦਾਂ ਆਪਾਂ ਅੰਤਰਾਏ ਚ ਬੋਲਦੇ ਹਾਂ ਨਾ,

ਛੋਟੇ ਛੋਟੇ ਪੀਸ ਜਿਹੜੇ ਹੈਗੇ ਉਹ ਸ਼ਸਤਰਾਂ ਦੇ ਚਾਲ ਦਿਖਾਉਂਦੇ ਆ। ਅਸੀਂ ਸ਼ਸਤਰ ਦੇ ਪੂਜੇ ਕਰ ਰਹੇ ਹਾਂ ਹੁਣੇ। ਇਹ ਸ਼ਸਤਰ ਨਾਮ ਮਾਲਾ ਹੈ, ਅਸੀਂ ਸ਼ਸਤਰਾਂ ਦੇ ਗਿਣਦੇ ਆ, ਉਹਦੇ ਨਮਸਕਾਰ ਕਰਦੇ ਹਾਂ। ਯਹੀ ਹਮਾਰਾ ਪੀਰ। ਬਸ ਮਾਫ ਕਰਨਾ ਵੀ ਮੈਂ ਸ਼ਬਦ ਰੁਕ ਲਿਆ, ਪਰ ਮੈਂ ਥੋੜਾ ਸ਼ੇਅਰ ਕਰਨਾ ਚਾਹ ਰਿਹਾ ਜਿਹੜਾ ਆਨੰਦ ਸਾਨੂੰ ਆ ਰਿਹਾ ਸੀ ਰਿਆਜ਼ ਦੇ ਵਿੱਚ, ਥੋੜਾ ਤੁਹਾਨੂੰ ਪਤਾ ਲੱਗ

ਕਲਯੁਗ ਦੇ ਮਹਾਨ ਅਵਤਾਰ ਉਹਨਾਂ ਦੀ ਵਡਿਆਈ ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਧਰਮ ਦੇ ਮਹਾਨ ਵਿਦਵਾਨ ਉਹਨਾਂ ਨੇ ਆਪਣੀ ਕਲਮ ਨਾਲ ਕੀਤੀ ਹੈ। ਬੜਾ ਸੁੰਦਰ ਇਹ ਪ੍ਰਸੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਿੱਧਾ ਨਾਲ ਗਿਆਨ ਚਰਚਾ ਵਿਚਾਰਧਾਰਾ ਗੋਸ਼ਟ ਜਿੱਥੇ ਵੀ ਕੋਈ ਰੱਬ ਤੋਂ ਭੁੱਲਿਆ ਇਨਸਾਨ ਗੁਰੂ ਨਾਨਕ ਬਾਬਾ ਨੂੰ ਨਜ਼ਰ ਆਇਆ।

ਬਲੀ ਪੀਰ ਪੈਗੰਬਰ ਉਹਨਾਂ ਕੋਲ ਦੁਨੀਆਂ ਜਾਂਦੀ ਏ, ਪਰ ਗੁਰੂ ਨਾਨਕ ਸੱਚਾ ਪਾਤਸ਼ਾਹ ਆਪ ਲੋਕਾਂ ਕੋਲ ਜਾਂਦੇ ਰਹੇ। ਬਾਬਾ ਕਾਸ਼ੀ ਗਏ, ਬਨਾਰਸ ਗਏ, ਹਰਿਦੁਆਰ ਗਏ, ਗਯਾ ਜੀ ਗਏ। ਕਿਉਂ ਗਏ? ਭਈ ਲੋਕਾਂ ਦਾ ਤੀਰਥਾਂ ਤੇ ਇਕੱਠ ਹੁੰਦਾ ਸੀ ਤੇ ਬਾਬਾ ਜੀ ਉੱਥੇ ਆਪਣੇ ਵਿਚਾਰ ਸੁਣਾਉਂਦੇ ਸਨ, ਲੋਕਾਂ ਨੂੰ ਸਿੱਧੇ ਮਾਰਗ ਤੇ ਲਾਉਂਦੇ ਸਨ। ਬਟਾਲੇ ਦੇ ਲਾਗੇ ਬਿਲਕੁਲ ਨਜ਼ਦੀਕ, ਕਿਉਂਕਿ ਬਟਾਲੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਹੁਰਾ ਪਰਿਵਾਰ ਸੀ ਤੇ ਲਾਗੇ ਅਚਲ ਬਟਾਲਾ ਹੈ, ਉਹ ਸਿੱਧਾਂ ਦਾ ਬਹੁਤ ਵੱਡਾ ਗੜ੍ਹ। ਸ਼ਿਵਰਾਤਰੀ ਦਾ ਮੇਲਾ ਲੱਗਾ ਹੋਇਆ ਸੀ ਤੇ ਗੁਰੂ ਨਾਨਕ ਨੇ ਸੁਨਹਿਰੀ ਮੌਕਾ ਤੱਕਿਆ, ਕਹਿਣ ਲੱਗੇ ਮਰਦਾਨਿਆਂ ਚੱਲ। ਗਰੀਬ ਨਵਾਜ਼ ਪਾਤਸ਼ਾਹ ਸਤ ਬਚਨ, ਭਾਈ ਸਾਹਿਬ ਭਾਈ ਗੁਰਦਾਸ ਜੀ

ਕਿਉਂਕਿ ਜਿਹੜੇ ਲੋਕ ਜੋਗੀਆਂ ਦੇ ਮੁਤਾਸਿਰ ਸਨ, ਉਹਨਾਂ ਦੇ ਸੇਵਕ ਸਨ, ਉਹਨਾਂ ਦੇ ਮੁਰੀਦ ਸਨ, ਇੱਛਕ ਸਨ, ਚਾਹਵਾਨ ਸਨ। ਜਿਸ ਵੇਲੇ ਬਾਬੇ ਦਾ ਪਤਾ ਲੱਗਾ ਤੇ ਉਹ ਸਾਰੇ ਬਾਬੇ ਵਾਲੇ ਪਾਸੇ

ਉਹ ਜਿਹੜੇ ਜੋਗੀਆਂ ਕੋਲ ਉਹਨਾਂ ਦੀ ਵਡਿਆਈ ਗਾ ਕੇ ਕਰ ਰਹੇ ਸਨ ਨਾ ਭਗਤੀਏ, ਉਹ ਜੋਗੀਆਂ ਵਾਲੇ ਪਾਸਿਓਂ ਹਟ ਕੇ ਬਾਬੇ ਵਾਲੇ ਪਾਸੇ ਆ ਗਏ। ਭਗਤੀਆਂ ਪਾਈ ਭਗਤੀਆਂ ਤੇ ਜਿਹੜੇ ਲੋਕ ਸੁਣ ਰਹੇ ਸਨ ਵੇਖ ਰਹੇ ਸਨ ਉਹ ਉਹਨਾਂ ਨੂੰ

ਤੇ ਜੋਗੀਆਂ ਨੇ ਆਪਣਾ ਅਪਮਾਨ ਸਮਝਿਆ। ਉਹਨਾਂ ਨੇ ਕੀ ਕੀਤਾ, ਕਿਉਂਕਿ ਰਿਧੀਆਂ ਸਿੱਧੀਆਂ ਦੇ ਮਾਲਕ ਤਾਂ ਸਾਨੀ ਭਗਤੀਆਂ ਪਾਈ।

ਨੇ ਆਪਣੀ ਸ਼ਕਤੀ ਨਾਲ ਉਹ ਜਿਹੜੇ ਲੋਟੇ ਵਿੱਚ ਲੋਕ ਪੈਸੇ ਪਾ ਰਹੇ ਸਨ ਉਹ ਲੁਕਾ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਨੇ ਬੜੀ

ਨਾਨਕ ਜੀ ਇਹ ਗੱਲ ਦੱਸੋ, ਇੱਕ ਪਾਸੇ ਤੇ ਤੁਸੀਂ ਉਦਾਸੀ ਭੇਖ ਧਾਰਿਆ ਪਿਆ, ਇੱਕ ਪਾਸੇ ਤੁਹਾਡੇ ਬਾਲ ਬੱਚੇ, ਤੁਹਾਡਾ ਪਰਿਵਾਰ, ਤੁਸੀਂ ਗ੍ਰਸਤੀ ਹੋ।

ਨਾਨਕ ਆਖੇ ਭੰਗਰਨਾ। ਬਾਬੇ ਨੇ ਜਵਾਬ ਦਿੱਤਾ, ਹੇ ਭੰਗਰਨਾਥ, ਤੇਰੇ ਗੁਰੂ ਨੇ ਤੈਨੂੰ ਮਤ ਨਹੀਂ ਦਿੱਤੀ। ਗੁਰੂ ਮਾਂ ਹੁੰਦਾ,

ਜਦੋਂ ਤੁਹਾਨੂੰ ਸਰਦੀ ਲੱਗਦੀ ਹੈ ਤੇ ਕੱਪੜੇ ਵਾਸਤੇ ਗ੍ਰਿਸਤੀਆਂ ਦੇ ਘਰ ਜਾਂਦੇ ਹੋ, ਜਦੋਂ ਭੁੱਖ ਲੱਗਦੀ ਹੈ ਰੋਟੀ ਵਾਸਤੇ ਗ੍ਰਿਸਤੀਆਂ ਦੇ ਘਰ ਜਾਂਦੇ ਹੋ, ਤੇ ਜਿਨ੍ਹਾਂ ਨੂੰ ਮਾੜਾ ਕਹਿੰਦੇ ਹੋ ਉਹਨਾਂ ਤੋਂ ਬਿਨਾਂ ਤੁਹਾਡੀ ਗਤੀ ਵੀ ਕੋਈ ਨਹੀਂ।

ਤੁਹਾਡੀ ਬੜੀ ਮਹਿਮਾ ਸੁਣੀ, ਮੇਰੀ ਸੁਣੀ ਨਹੀਂ ਵੇਖ ਹੋਈ ਲਈ ਹੈ। ਤੁਸੀਂ ਸ਼ਕਤੀਆਂ ਦੇ ਮੁਜਸਮੇ ਹੋ, ਪਰ ਕੁਝ ਸਾਨੂੰ ਵੀ ਵਿਖਾਓ।

ਸਿੱਧਾ ਨੇ ਤੇ ਆਖਿਆ ਨਾ ਧੰਨ ਨਾਨਕ ਤੇਰੀ ਵੱਡੀ ਕਮਾਈ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਆ ਇੱਕ ਥਾਂ ਬਾਕੀ ਰਹਿ ਗਈ ਏ, ਆਪਾਂ ਥੋੜਾ ਜਿਹਾ ਉੱਥੇ ਵੀ ਹੋਇਆ ਹੀ ਏ।

ਉਹ ਜਿਹੜਾ ਦੁੱਧ ਦਾ ਛੰਨਾ ਲੈ ਕੇ ਆਇਆ ਸੀ ਨਾ, ਉਹਦੇ ਤੇ ਚੰਬੇਲੀ ਦਾ ਫੁੱਲ ਰੱਖ ਦਿੱਤਾ। ਜੇ ਵੱਡਾ ਫੁੱਲ ਧਰਦੇ ਤੇ ਹੋ ਸਕਦਾ ਸੀ ਦੁੱਧ ਡੁੱਲ ਜਾਂਦਾ। ਗਰੀਬ ਨਵਾਜ ਪਾਤਸ਼ਾਹ ਨੇ ਉਹਨਾਂ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਭਈ ਹੇ ਫਕੀਰੋ, ਹੇ ਪੀਰੋ, ਜਿਵੇਂ ਇਹ ਦੁੱਧ ਉੱਪਰ ਚੰਬੇਲੀ ਦੇ ਫੁੱਲ ਦਾ ਕੋਈ ਅਸਰ ਨਹੀਂ ਹੋਇਆ, ਦੁੱਧ ਉਦਾਂ ਹੀ ਹੈ, ਮੈਂ ਤੁਹਾਡੇ ਵਿੱਚ ਆ ਕੇ ਤੇ ਇਹ ਤੁਹਾਨੂੰ ਮਹਿਸੂਸ ਨਹੀਂ ਹੋਣ ਦਿਆਂਗਾ ਭਈ ਮੈਂ ਇੱਥੇ ਕੋਈ ਰਹਿਣ ਆਇਆ ਜਾਂ ਪੀਰ ਬਣਨ ਆਇਆ, ਨਹੀਂ ਮੈਂ ਤੇ ਤੁਹਾਨੂੰ ਮਿਲਣ ਆਇਆ।

जन हस्यू देवे जो चरण कहूं बको शुभ रसना।

ਸੰਗਤ ਰਵਾਲ ਸਰ ਤੇ ਬਾਈ ਤਾਰਾ ਰਾਜਿਆਂ ਨੇ ਆਖਿਆ ਸਾਹਿਬ ਜੀ ਅਸੀਂ ਰਜਵਾੜੇ ਆ ਰਾਜਪੂਤ ਆ ਅਮੀਰ ਆਦਮੀ ਆ ਤੁਸੀਂ ਇਹਨਾਂ ਗਰੀਬ ਸਿੱਖਾਂ ਕੋਲੋਂ ਕੀ ਲੈਣਾ ਸਾਡਾ ਅੰਮ੍ਰਿਤ ਵੱਖਰਾ ਕਰ ਦਿਓ ਅਸੀਂ ਤੁਹਾਡੇ ਨਾਲ ਮਿਲ ਜਾਵਾਂਗੇ ਸਾਹਿਬ ਕਹਿਣ ਲੱਗੇ ਨਾ ਇਸੇ ਤਰ੍ਹਾਂ ਹੀ ਪੰਡਤਾਂ ਨੇ ਵਿਸਾਖੀ ਵਾਲੇ ਦਿਨ ਆਖਿਆ ਸਾਹਿਬ ਜੀ ਸਾਨੂੰ ਰੋਟੀ ਨਹੀਂ ਜੇ ਪੁੱਛੀ ਕਹਿਣ ਲੱਗੇ ਹੁਣ ਮੈਂ ਖਾਲਸੇ ਦੀ ਸੇਵਾ ਕਰੀ ਕਰਨੀ ਹੁਣ ਮੈਂ ਖਾਲਸੇ ਨੂੰ ਸਾਰੇ ਦਾਨ ਦੇਣੇ ਨੇ ਹੁਣ ਮੈਂ ਖਾਲਸੇ ਦੀ ਬਖਸ਼ਿਸ਼ ਨਾਲ ਮੇਰੇ ਤੇ ਮਿਹਰਾਂ ਹੋਈਆਂ ਨੇ ਇਸ ਕਰਕੇ ਮੈਂ ਤੁਹਾਨੂੰ ਕੁਝ ਨਹੀਂ ਜਾਣਦਾ ਮੈਨੂੰ ਤੁਹਾਡਾ ਚੇਤਾ ਨਹੀਂ ਰਿਹਾ ਤੁਸੀਂ ਮੈਨੂੰ ਘੜੀ ਘੜੀ ਨਾ ਆਖੋ ਤੇ ਫਿਰ ਮਹਾਰਾਜ ਨਾ ਤੁਹਾਡੇ ਗਰੀਬ ਸਿੱਖਾਂ ਨੇ ਤੁਹਾਡੇ ਵਾਸਤੇ ਕੀ ਕੀਤਾ ਹੈ